0: ਰਹਿਆ ਮਹੱਲਾ ਦੂਜਾ।
1: ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਣ।

ਲਈਏ ਪ੍ਰਾਸ਼ਤ ਜਾਹੈ ਨਾਨਕ ਤੋਂ ਮੁਖੰਤਰ ਪਾਇਆ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਣ ਕੇ ਸਮਝਾ ਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਤਰਬ ਨੂੰ ਵਾਹ ਨਾਉ ਖੁਦਾਈ ਵੱਲੋਂ ਪਿਆ।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਂ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸਜੀ ਨਾਲ ਤੱਕ ਪਾਓ ਕੱਤੀਆ ਬਵਨ ਵਟਿਆ, ਕੋਈ ਬੱਕਰਾ ਦਿਨ ਖਾਇਆ ਸਭ ਕੋ ਆਖ ਪਾਏ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟੇ।

ਮਾਨਸ ਖਾਣੇ ਕਰੇ ਹੈ ਨਿਵਾਸ ਸ਼੍ਰੀ ਵਗਾਇਨ ਤਿੰਨ ਗੱਲ ਤਾਗ ਤਿੰਨ ਕਰ ਬ੍ਰਾਹਮਣ ਪੂਰ ਹੈ ਨਾ ਦੋ ਨਾ ਪੀਆ ਵੇ ਹੋਏ ਸਾਧ ਕੁੜੀ ਰਾਸ ਊੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਉੜ ਰਿਹਾ ਭਰਪੂਰ ਮੱਥੇ ਟਿਕਾ ਤੇੜ ਤੋਂ ਤਿਕ ਖਾਈ ਹੱਥ ਸੂਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ਤਾ ਲੈ ਪੂਜਾ ਪ੍ਰਾਣ

ਚਾਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਰ ਗੁਦਰ ਦੇ ਬੁਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸਥਿਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ।

ਸਾਈਂ ਕਰ ਕਰਮਾ ਗਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

देव जी हर सच्चे तख्त रचाया।

ਆਪੇ ਗੁਰੂ ਚੇਲਾ ਬਹੁ ਪ੍ਰਗਟ ਅਮਰਦ ਗਮੜਾ ਵਰਿਆਮ ਕੇਲਾ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਬਾਦ ਸਾਦਰ ਵੇਸ਼

गुर शब्दी सच खेलो जम मार्ग नहीं जाना शब्द समाना।

ਤੂੰ ਉਹ ਜਿਹੜਾ ਸੱਚਾ ਘਰ ਸਦੀਵੀ ਹੈ, ਸਦਾ ਰਹਿਣ ਵਾਲਾ, ਉਸ ਸੱਚੜੇ ਨੂੰ ਸੇਵੀਐ ਸਿਮਰ, ਉਸ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰ। ਜੇ ਤੂੰ ਸੱਚਿਆਰ ਹੋਣਾ ਚਾਹੁੰਦਾ, ਕਿਉਂਕਿ ਉਹਦੇ ਘਰ ਵਿੱਚ ਜਿਹੜੀ ਥਾਂ ਮਿਲਣੀ ਹੈ ਨਾ, ਉਹ ਸੱਚਿਆਰ ਨੂੰ ਮਿਲਣੀ ਹੈ, ਕੁੜਿਆਰ ਨੂੰ ਨਹੀਂ ਮਿਲਣੀ। ਉਹਦੇ ਘਰ ਦੇ ਵਿੱਚ ਜਿਹੜੀ ਥਾਂ ਹੈ ਉਹ ਖੋਟੇ ਨੂੰ ਨਹੀਂ ਮਿਲਣੀ, ਖਰੇ ਨੂੰ ਮਿਲਣੀ ਹੈ। ਅਤੇ ਜੇ ਤੂੰ ਖੋਟਾ ਹੀ ਬਣ ਕੇ ਰਿਹਾ ਸਾਰੀ ਜ਼ਿੰਦਗੀ, ਤਾਂ ਫਿਰ ਲੋਕ ਤੋਂ ਵੀ ਜਾਏਗਾ ਅਤੇ ਪਰਲੋਕ ਤੋਂ ਵੀ ਜਾਏਗਾ। ਨਾ ਇੱਥੇ ਥਾਂ ਮਿਲਣੀ, ਨਾ ਉੱਥੇ ਥਾਂ ਮਿਲਣੀ ਹੈ। ਇਸ ਵਾਸਤੇ ਸਮਝਾ ਰਹੇ ਨੇ ਕਿ ਜਿਹੜਾ ਸੱਚਾ ਹੈ, ਜੋ ਪਰਮੇਸ਼ਵਰ ਹੈ, ਅਕਾਲ ਪੁਰਖ, ਸਦੀਵੀ ਰਹਿਣ ਵਾਲਾ, ਅਵਨਾਸ਼ੀ, ਤੂੰ ਉਹਦੇ ਨਾਮ ਦਾ ਸਿਮਰਨ ਕਰ। ਫਿਰ ਜਦੋਂ ਤੂੰ ਸਿਮਰਨ ਕਰੇਗਾ, ਅੰਦਰੋਂ ਸੱਚਿਆਰ ਹੋਏਗਾ, ਤੇਰਾ ਆਚਰਣ ਸੱਚਾ ਸੁੱਚਾ ਹੋ ਜਾਏਗਾ, ਤੇਰੇ ਅੰਦਰੋਂ ਵਿਕਾਰਾਂ ਦੀ ਮੱਲ ਉਤਰ ਜਾਏਗੀ, ਤੇਰੀ ਮਤ ਉੱਜਲ ਹੋ ਜਾਏਗੀ, ਤੇਰਾ ਮਨ ਉੱਜਲ ਹੋ ਜਾਏਗਾ। ਫਿਰ ਤੂੰ ਜਦੋਂ ਸੱਚਿਆਰ ਵਾਲਾ ਜੀਵਨ ਬਣਾ ਲਏਗਾ, ਉਸ ਮਾਲਕ ਦੇ ਦਰ 'ਤੇ ਤੈਨੂੰ ਪ੍ਰਵਾਨਗੀ ਮਿਲ ਜਾਏ, ਤੈਨੂੰ ਉੱਥੇ ਥਾਂ ਮਿਲ ਜਾਏ, ਤੇਰਾ ਇਹ ਆਉਣਾ ਅਤੇ ਜਾਣਾ ਖਤਮ ਹੋ ਜਾਏਗਾ। ਆਇਆ ਹੈ, ਉੱਠ ਚੱਲਣਾ, ਇਹ ਖਤਮ ਹੋ ਜਾਏਗਾ, ਨਾ ਆਉਣਾ ਅਤੇ ਨਾ ਜਾਣਾ। ਤੂੰ ਸਦਾ ਲਈ ਉਸ ਮਾਲਕ ਦੇ ਚਰਨਾਂ 'ਚ ਆਤਮਕ ਤਲ 'ਤੇ ਸਮਾ ਜਾਏਗਾ। ਹੇ ਭਾਈ, ਤੂੰ ਸੱਚੇ ਦੇ ਨਾਮ ਦਾ ਸਿਮਰਨ ਕਰਿਆ ਕਰ, ਜਪ ਮਨ ਸਤ ਨਾਮ, ਸਦਾ ਸਤ ਨਾਮ। ਮਨ ਨੂੰ ਸਮਝਾਉਣਾ, ਕਿਉਂਕਿ ਮਨ ਆਲਸੀ ਹੈ, ਮਨ ਅਵੇਸਲਾ ਹੈ, ਮਨ ਜਿਹੜਾ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ, ਸਮਾਂ ਗਵਾ ਰਿਹਾ ਆਪਣੇ ਹੱਥੋਂ। ਸਮਾਂ ਤਾਂ ਕਿਸੇ ਲਈ ਨਹੀਂ ਰੁਕਦਾ। ਪਹਿਲਾਂ ਹੀ ਬੇਨਤੀ ਕੀਤੀ ਕਿ ਭਾਵੇਂ ਕੋਈ ਆਮ ਇਨਸਾਨ ਹੈ ਅਤੇ ਭਾਵੇਂ ਕੋਈ VIP ਹੈ, ਸਮਾਂ ਤਾਂ ਕਿਸੇ ਲਈ ਨਹੀਂ ਬਦਲਣਾ, ਨਾ ਰੁਕਣਾ, ਕਿਉਂਕਿ ਇਹ ਨਿਯਮ ਪਰਮੇਸ਼ਵਰ ਨੇ ਬਣਾਇਆ। ਜੇ ਬੰਦੇ ਨੇ ਬਣਾਇਆ, ਫਿਰ ਤਾਂ ਆਪਾਂ ਜ਼ੋਰ ਦੇ ਕੇ ਬਦਲ ਲਵਾਂਗੇ, ਬਦਲਾ ਦੇਵਾਂਗੇ, ਪਰ ਇਹ ਬਦਲਣਾ ਨਹੀਂ, ਕਿਉਂਕਿ ਇਹ ਸਿਸਟਮ ਪਰਮੇਸ਼ਵਰ ਦੇ ਹੱਥ ਵਿੱਚ ਹੈ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਮਹਾਰਾਜ ਕਹਿੰਦੇ ਜਿਹਨੂੰ ਜਿਹੜਾ ਜੀਵਨ ਦਿੱਤਾ ਨਾ, ਇਹ ਜਨਮ ਅਤੇ ਮਰਨ ਇਹ ਉਸ ਮਾਲਕ ਦੇ ਹੱਥ ਹੈ, ਤੇਰੇ ਹੱਥ ਨਹੀਂ। ਤੂੰ ਉਸ ਸੱਚੇ ਦੇ ਨਾਮ ਨੂੰ ਸਿਮਰਿਆ ਕਰ। ਇਹ ਜਨਮ ਤੈਨੂੰ ਮਿਲਿਆ ਹੀ ਇਸ ਵਾਸਤੇ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਓ। ਇਹੀ ਤੇ ਲਾਹਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਟਾਈਮ ਹੈ, ਇਹ ਸਮਾਂ ਹੈ। ਜੇ ਟਾਈਮ ਸਿਰ ਸਮੇਂ ਸਿਰ ਆਪਾਂ ਬੇੜਾ ਨਾ ਤਿਆਰ ਕੀਤਾ ਪਾਰ ਲੰਘਣ ਵਾਸਤੇ, ਅਤੇ ਜਦੋਂ ਸਮਾਂ ਆਇਆ ਚੱਲਣ ਦਾ, ਫਿਰ ਪਾਰ ਕਿੱਦਾਂ ਲੰਘਣਾ? ਅਜੇ ਅੱਜ ਕੱਲ੍ਹ ਕਰਦੇ ਹਾਂ ਨਾ, ਕੋਈ ਨਹੀਂ, ਖੰਡੇ ਦੀ ਪੌਲ ਲੈਣੀ ਆ ਲੈ ਲਾਂਗੇ, ਨਿਤਨੇਮ ਕਰਨਾ ਕਰ ਲਾਂਗੇ, ਗੁਰੂ ਵਾਲੇ ਬਣਨਾ ਬਣ ਜਾਂਗੇ, ਸੰਗਤ ਕਰਨੀ ਕਰ ਲਾਂਗੇ। ਮਹਾਰਾਜ ਕਹਿੰਦੇ ਜਿਹੜਾ ਤੂੰ ਕਹਿੰਦਾ ਨਾ, ਕਰ ਲਾਂਗੇ, ਅੰਮ੍ਰਿਤ ਛਕ ਲਾਂਗੇ, ਨਿਤਨੇਮ ਕਰ ਲਾਂਗੇ, ਇਹ ਸਮਾਂ ਤੇਰੀ ਜ਼ਿੰਦਗੀ 'ਚ ਆਉਣਾ ਹੀ ਕੋਈ ਨਹੀਂ। ਜਿਹੜਾ ਅੱਜ ਕੱਲ੍ਹ ਕਰਦਾ ਰਹਿੰਦਾ, ਕੱਲ੍ਹ ਵੀ ਤੁਸੀਂ ਵਿਚਾਰਿਆ, ਪਰਸੋਂ ਵੀ ਆਪਾਂ ਇਹੀ ਵਿਚਾਰ ਕੀਤੀ ਹੈ। ਮਹਾਰਾਜ ਕਹਿੰਦੇ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਉਹ ਮੌਤ ਨੇ ਆ ਕੇ ਤੇਰੇ 'ਤੇ ਦਬਾਅ ਪਾ ਦੇਣਾ, ਉਹਨੇ ਥੋੜ੍ਹੀ ਰੁਕਣਾ। ਅੱਜ ਕੱਲ੍ਹ ਕਰਦਿਆਂ ਤੂੰ ਅੱਜ ਕੱਲ੍ਹ ਕਰਦਾ ਰਹਿ ਜਾਏਗਾ, ਨਿਗੁਰੇ ਦਾ ਨਿਗੁਰਾ ਰਹਿ ਜਾਏਗਾ, ਬੇਮੁੱਖ ਰਹਿ ਜਾਏਗਾ, ਮਨਮੁੱਖ ਸਾਕਤ ਬਣਿਆ ਰਹਿ ਜਾਏਗਾ, ਫਿਰ ਤੈਨੂੰ ਇਹ ਮੌਕਾ ਨਹੀਂ ਮਿਲਣਾ, ਫਿਰ ਇਹ ਵਾਰੀ ਨਹੀਂ ਮਿਲਣੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਬਾਬਾ ਫਰੀਦ ਸਾਹਿਬ ਕਹਿੰਦੇ ਹੁਣ ਵੇਲਾ ਹੈ, ਹੁਣ ਟਾਈਮ ਹੈ, ਹੁਣ ਇਹਨੂੰ ਸਮਝਾਓ ਮਨ ਨੂੰ, ਆਪਣੇ ਨੂੰ,
ਅਸੀਂ ਅਸਲ ਵਿੱਚ ਨਾ ਜਿਹੜੇ ਮਾਂ ਬਾਪ ਕਹਿ ਲਓ ਉਹ ਵੀ ਕਮਜ਼ੋਰ ਹੋ ਗਏ, ਅੱਗੋਂ ਬੱਚਿਆਂ ਨੂੰ ਵੀ ਕਮਜ਼ੋਰ ਕਰ ਦਿੱਤਾ। ਜੇ ਮਾਂ ਬਾਪ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਹੋਣ, ਨਿਤਨੇਮ ਕਰਨ ਵਾਲੇ, ਤਾਂ ਉਹ ਫਿਰ ਉਹਨਾਂ ਨੂੰ ਜ਼ੋਰ ਦੇਣਗੇ, ਆਵਾਜ਼ਾਂ ਦੇਣਗੇ। ਪਰ ਬੰਦਾ ਕਹਿੰਦਾ ਵੀ ਨਹੀਂ, ਇਹ ਤਾਂ ਹਜੇ ਕੱਚੀ ਉਮਰ ਦੇ ਨੇ, ਛੋਟੀ ਉਮਰ ਦੇ ਨੇ, ਇਹਨਾਂ ਨੂੰ ਹਜੇ ਰਹਿਣ ਦਿਓ, ਹਜੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਿਵਾਉਣੀ, ਹਜੇ ਇਹਨਾਂ ਨੂੰ ਨਿਤਨੇਮ ਨਾਮ ਨਾਲ ਨਹੀਂ ਜੋੜਨਾ। ਅਤੇ ਜਦੋਂ ਆ ਗਈ ਜਵਾਨੀ ਫਿਰ ਕਹਿੰਦੇ ਹਜੇ ਇਹਨਾਂ ਦੇ ਹੱਸਣ ਖੇਡਣ ਦੇ ਦਿਨ ਹੈ, ਨੱਚਣ ਟੱਪਣ ਦੇ। ਅਤੇ ਜਦੋਂ ਆ ਗਿਆ ਬੜੇਪਾ ਫਿਰ ਕਹਿੰਦੇ ਹੁਣ ਰਹਿਣ ਦਿਓ, ਰਹੀ ਦੋ ਦਿਨ ਗਏ ਨੇ, ਅਤੇ ਫਿਰ ਆਇਆ ਕਾਹਦੇ ਲਈ ਸੀ, ਫਿਰ ਇਹ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਸੀ, ਫਿਰ ਇਹ ਮਹਾਰਾਜ ਨੂੰ ਜ਼ੋਰ ਦੇਣ ਦੀ ਕੀ ਲੋੜ ਪਈ ਸੀ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਵਿਹਾਤ ਹੈ ਫੂਟੇ, ਘੱਟ ਜਿਉਂ ਪਾਨੀ। ਘੜਾ ਭਰ ਦਿੱਤਾ ਅਤੇ ਜਿਵੇਂ ਜਿਵੇਂ ਉਹਦੇ 'ਚੋਂ ਪਾਣੀ ਨਿਕਲੇਗਾ, ਘੜਾ ਭਰਿਆ ਥੋੜ੍ਹੀ ਰਹਿਣਾ, ਉਹ ਤਾਂ ਖਾਲੀ ਹੋਈ ਜਾਣਾ, ਖਾਲੀ ਹੋ ਜਾਣਾ। ਇਸ ਲਈ ਮਹਾਰਾਜ ਜੀ ਸਮਝਾਉਂਦੇ, ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਆ, ਕਹਿਣ ਲੱਗੇ ਤੇਰਾ ਹੁਣ ਟਾਈਮ ਹੈ, ਹੁਣ ਸਮਾਂ ਹੈ ਤੇਰਾ, ਜੇ ਤੂੰ ਹੁਣੇ ਭਜਨ ਬੰਦਗੀ ਨਾ ਕੀਤੀ ਤੇ ਇਹ ਅਵਗਣ ਵੱਧਦੇ ਵੱਧਦੇ ਵੱਧਦੇ ਇੱਕ ਦਿਨ ਭਾਂਡਾ ਭਰ ਜਾਣਾ, ਇੱਕ ਦਿਨ ਫਿਰ ਲਹਿਰਾਂ ਉੱਠਣਗੀਆਂ ਅਤੇ ਪਾਰ ਨਹੀਂ ਲੰਘਿਆ ਜਾਣਾ। ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ, ਜਦੋਂ ਇਹਨੇ ਭਰ ਕੇ ਉਛਲਣਾ ਹੈ, ਤਰਨ ਦੁਹੇਲਾ, ਫਿਰ ਤੇਰੇ ਲਈ ਤੈਰਨਾ ਬੜਾ ਔਖਾ ਹੋ ਜਾਏਗਾ, ਨਹੀਂ ਤੈਰ ਸਕਦਾ ਤੂੰ, ਇਹ ਬੜਾ ਔਖਾ ਹੈ। ਔਰ ਇੱਕ ਵਾਰੀ ਨਿਕਲਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਹੈ। ਇਸੇ ਸ਼ਬਦ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਦੁੱਧਾ ਥਣੀ ਨਾ ਆਵਈ, ਫਿਰ ਹੋਏ ਨਾ ਮੇਲਾ। ਇਸੇ ਸ਼ਬਦ ਵਿੱਚ ਕਹਿੰਦੇ ਨੇ ਜਿਹੜਾ ਇੱਕ ਵਾਰੀ ਥਣਾਂ ਵਿੱਚੋਂ ਦੁੱਧ ਨਿਕਲ ਜਾਂਦਾ ਹੈ ਉਹ ਮੁੜ ਕੇ ਵਾਪਸ ਨਹੀਂ ਪੈਂਦਾ। ਗਈਆਂ ਮੱਝੀਆਂ ਆਪਾਂ ਰੋਜ਼ ਦੁੱਧ ਚੋਂਦੇ ਹੀ ਹਾਂ, ਔਰ ਜਿਹੜਾ ਇੱਕ ਵਾਰੀ ਸਮਾਂ ਨਿਕਲ ਗਿਆ ਉਹ ਮੁੜ ਕੇ ਨਹੀਂ ਆਉਣਾ, ਅਤੇ ਜੇ ਵਿਛੋੜਾ ਪੈ ਗਿਆ ਮੁੜ ਕੇ ਮੇਲਾ ਕੋਈ ਨਹੀਂ ਆਉਣਾ।

ਭਾਈ ਬਾਬਾ ਸੱਚੇ ਦੇ ਨਾਮ ਦੀ ਕਮਾਈ ਕਰ ਲੈ ਅਤੇ ਸਚਿਆਰ ਹੋ ਜਾ, ਸੱਚ ਨਾਲ ਜੁੜ ਜਾ, ਕੂੜ ਨਾਲ ਜੁੜ ਕੇ ਕੂੜ ਨਾ ਹੋ, ਕੁੜਿਆਰ ਨਾ ਬਣ, ਗੁਰਮੁਖ ਬਣ ਜਾ, ਉਸ ਰੱਬ ਜੀ ਦਾ ਪਿਆਰਾ ਬਣ ਜਾ, ਫਿਰ ਤੂੰ ਖਰਾ ਹੋ ਕੇ ਉਹਦੇ ਦਰ 'ਤੇ ਪ੍ਰਵਾਨ ਹੋ ਜਾਵੇਂ।

ਕੂੜ ਲੱਭ ਜਾਂ ਥਾਂ ਨਾ ਪਾਸੀ। ਕੂੜ ਵਿੱਚ ਰਹਿ ਕੇ ਲੱਭ ਵਿੱਚ ਦੋਵਾਂ ਦੇ ਕੂੜ ਦੇ ਰਾੜੇ ਨੂੰ ਸਿਹਾਰੀ ਹੈ ਅਤੇ ਲੱਭ ਬੱਬੇ ਨੂੰ ਸਿਹਾਰੀ ਹੈ। ਲੱਭ ਲੋਭ ਵਿੱਚ ਪੈ ਕੇ, ਕੂੜ ਝੂਠ ਵਿੱਚ ਪੈ ਕੇ, ਇਹਨਾਂ ਦੇ ਕਾਰਨ ਥਾਂ ਨਾ ਪਾਸੀ, ਤੈਨੂੰ ਉੱਥੇ ਥਾਂ ਨਹੀਂ ਮਿਲਣੀ। ਉੱਥੇ ਥਾਂ ਕਾਮੀ, ਕੋਈ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਉਹਨੂੰ ਉੱਥੇ ਥਾਂ ਨਹੀਂ ਮਿਲਣੀ। ਉੱਥੇ ਥਾਂ ਮਿਲਣੀ ਹੈ ਜਿਹਦੇ ਕੋਲ ਸੱਤ ਸੰਤੋਖ ਦਇਆ ਧਰਮ ਖਿਮਾ ਵਾਲਾ ਗੁਣ ਹੈ, ਜਿਹੜੇ ਸਬਰ ਅਤੇ ਸੰਤੋਖ ਵਾਲੇ ਆ। ਮਹਾਰਾਜ ਕਹਿੰਦੇ ਨੇ ਕੂੜ ਲੱਭ ਜਾਂ ਥਾਏ ਨਾ ਪਾਸੀ, ਇਸ ਕੂੜ ਅਤੇ ਲੋਭ ਦੇ ਕਾਰਨ ਜਾਂ ਕਾਰਨ ਥਾਏ ਨਾ ਪਾਸੀ, ਤੂੰ ਉੱਥੇ ਥਾਂ ਨਹੀਂ ਪਾ ਸਕਦਾ, ਤੈਨੂੰ ਉੱਥੇ ਥਾਂ ਨਹੀਂ ਮਿਲਣੀ। ਅੱਗੇ ਲਹਿ ਨਾ ਠਾਓ, ਅੱਗੇ ਵੀ ਤੈਨੂੰ ਥਾਂ ਜਿਹੜੀ ਆ ਉਹ ਨਹੀਂ ਮਿਲਣੀ, ਇੱਥੇ ਵਾਲੀ ਥਾਂ ਵੀ ਤੇਰੇ ਕੋਲੋਂ ਖੁੰਝ। ਜਿਹਨੂੰ ਕਹਿੰਦੇ ਲੋਕ ਗਏ ਪਰਲੋਕ ਗਵਾਇਓ, ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰੇ ਆਉਣ, ਨਾਉ ਇੱਥੇ ਦੁੱਖ ਘਨੇਰਿਆਂ ਅੱਗੇ ਠਾਉਰ ਨਾ ਠਾਓ। ਇਹ ਮਨੁੱਖਾ ਜਨਮ, ਲੋਕ ਤੋਂ ਭਾਵ ਇਹ ਮਨੁੱਖਾ ਜਨਮ ਵੀ ਚਲੇ ਜਾਣਾ ਹੈ, ਔਰ ਪਰਲੋਕ ਵਾਹਿਗੁਰੂ ਜੀ ਦਾ ਘਰ ਵੀ ਨਹੀਂ ਮਿਲਣਾ, ਫਿਰ ਨਾ ਘਰ ਦਾ ਅਤੇ ਨਾ ਘਾਟ ਦਾ। ਇਸ ਲਈ ਮਹਾਰਾਜ ਕਹਿੰਦੇ ਭਾਈ ਜਾਗ, ਔਰ ਨਾਮ ਦੀ ਕਮਾਈ ਜਿਹੜੀ ਆ ਉਹ ਤੂੰ ਕਰਨਾ ਕਰ, ਇਹ ਝੂਠ ਔਰ ਲੋਭ ਦੇ ਵੱਸ ਹੋ ਕੇ ਤੈਨੂੰ ਉਸ ਮਾਲਕ ਦੇ ਦਰ 'ਤੇ ਢੋਈ

ਨੂੰ ਇੱਜ਼ਤ ਨਹੀਂ ਮਿਲਣੀ, ਨਾ ਕਿਸੇ ਨੇ ਕਹਿਣਾ ਵੀ ਆਓ ਬੈਠੋ, ਆਦਰ ਮਾਣ ਨਹੀਂ ਮਿਲਣਾ। ਕਿਉਂਕਿ ਆਦਰ ਮਾਣ ਉਹਨੂੰ ਮਿਲਣਾ ਜਿਹੜਾ ਸਚਿਆਰ ਹੋਏਗਾ, ਉਹਨੂੰ ਮਿਲਣਾ ਜਿਹੜਾ ਗੁਰਮੁਖ ਹੋਏਗਾ, ਜਿਹਨੇ ਆਪਣੇ ਅੰਦਰੋਂ ਦੀ ਵਿਕਾਰਾਂ ਦੀ ਮੱਲ ਨੂੰ ਧੋ ਲਿਆ। ਕਿੰਨੀ ਵਾਰ ਆਪ ਜੀ ਨਾਲ ਬਚਨ ਸਾਂਝੇ ਕੀਤੇ ਆ, ਮਹਾਰਾਜ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਧਿਆ ਜਾਏ। ਜਿਹੜੇ ਚੋਲੇ ਤੂੰ ਰੰਗੀ ਫਿਰਦਾ ਉਹ ਤੇ ਚੰਗੇ ਹੀ ਉਹਨੂੰ ਨਹੀਂ ਲੱਗਦੇ, ਉਹ ਤੇ ਦੇਖਣਾ ਪਸੰਦ ਨਹੀਂ ਕਰਦਾ। ਤੇ ਜੇ ਉਹ ਦੇਖਣਾ ਹੀ ਪਸੰਦ ਨਹੀਂ ਕਰਦਾ ਤੇ ਕੀ ਉਹ ਆਪਣੇ ਚਰਨਾਂ 'ਚ ਬਿਠਾ ਲਏਗਾ, ਥਾਂ ਦੇ ਦੇਗਾ? ਉਹ ਕਹਿੰਦਾ ਮੈਂ ਤੇ ਤੈਨੂੰ ਦੇਖਣਾ ਪਸੰਦ ਨਹੀਂ ਕਰਦਾ। ਉੱਥੇ ਫਿਰ ਆਦਰ ਮਾਣ ਮਿਲੇਗਾ, ਉੱਥੇ ਜੀ ਆਇਆਂ ਨੂੰ ਕਿਹਾ ਜਾਏਗਾ ਵੀ ਤੂੰ ਕਮਾਈ ਕਰਕੇ ਆਇਆ, ਤੂੰ ਲਾਹਾ ਖੱਟ ਕੇ ਆਇਆ, ਤੂੰ ਸਚਿਆਰ ਹੋ ਕੇ ਆਇਆ, ਤੂੰ ਗੁਰਮੁਖ ਬਣ ਕੇ ਆਇਆ। ਇਸ ਲਈ ਮਹਾਰਾਜ ਜੀ ਕਹਿੰਦੇ ਆ ਧਿਆਨ ਰੱਖੀ ਉੱਥੇ ਨਾ ਅੰਦਰ ਤੈਨੂੰ ਮਾਲਕ ਦੇ ਦਰ 'ਤੇ ਪ੍ਰਵੇਸ਼ ਕਰਨ ਨੂੰ ਸਮਾਂ ਮਿਲਣਾ, ਨਾ ਐਂਟਰੀ ਮਿਲਣੀ ਹੈ ਅਤੇ ਨਾ ਹੀ ਉੱਥੇ ਆਦਰ ਮਾਣ। ਤੇਰੀ ਹਾਲਤ ਹੋਣੀ ਹੈ ਜਿਉਂ ਸੁੰਜਾ ਘਰ ਕਾਉਂ, ਤੇਰਾ ਘਰ ਤੇ ਅੰਦਰੋਂ ਸੁੰਜਾ ਪਿਆ, ਖਾਲੀ ਪਿਆ। ਅਤੇ ਖਾਲੀ ਘਰ ਦੇ ਵਿੱਚ ਜਦੋਂ ਕਾਂ ਆਉਂਦਾ ਤਾਂ ਕੀ ਹੁੰਦਾ? ਖਾਲੀ ਵਾਪਸ ਮੁੜ ਜਾਂਦਾ। ਗੁਰੂ ਮਹਾਰਾਜ ਨੇ ਕਿਹਾ, ਗੁਰੂ ਪਾਤਸ਼ਾਹ ਨੇ, ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਸੁੰਜੇ ਘਰ ਕਾ ਪਹੁਣਾ, ਜਿਉਂ ਆਏ ਤਿਉਂ ਜਾਏ, ਜਿਉਂ ਆਇਆ ਤਿਉਂ ਜਾਏ। ਖਾਲੀ ਘਰ ਹੋਵੇ, ਇੱਕ ਵੀ ਜੀ ਨਾ ਰਹਿੰਦਾ ਹੋਵੇ ਤੇ ਉਹਦੇ ਘਰ ਪਰਾਹੁਣੇ ਆ ਜਾਣ ਤੇ ਚਾਹ ਪਾਣੀ ਪੀ ਕੇ ਜਾਣਗੇ। ਉਹਨਾਂ ਨੂੰ ਬੈਠਣ ਨੂੰ ਕੋਈ ਕਹੇਗਾ ਵੀ ਆਓ ਜੀ ਬੈਠੋ ਜੀ, ਘਰ ਵਿੱਚ ਹੈ ਹੀ ਕੋਈ ਨਹੀਂ, ਸੁੰਜਾ ਪਿਆ, ਖਾਲੀ ਪਿਆ ਘਰ। ਜਿਵੇਂ ਖਾਲੀ ਘਰ ਦੇ ਵਿੱਚ ਆਇਆ ਹੋਇਆ ਪਰਾਹੁਣਾ ਖਾਲੀ ਚਲਾ ਜਾਂਦਾ ਹੈ, ਇੱਦਾਂ ਹੀ ਕਹਿੰਦੇ ਮਹਾਰਾਜ ਤੇ ਕਹਿੰਦੇ ਤੇਰੀ ਹਾਲਤ ਵੀ ਹੈ। ਇਸ ਘਰ ਵਿੱਚ ਰਸ ਭਰਨਾ ਸੀ, ਬੰਦਗੀ ਭਗਤੀ ਕਰਨੀ ਸੀ, ਇਹ ਘਰ ਤੂੰ ਖਾਲੀ ਰੱਖਿਆ,

ਤੇ ਖਾਲੀ ਘਰ 'ਚੋਂ ਕੁਛ ਨਹੀਂ ਮਿਲਣਾ। ਕਈ ਵਾਰੀ ਨਾ ਅਸੀਂ ਆਸ ਰੱਖ ਕੇ ਆਉਂਦੇ ਹਾਂ, ਪਰ ਜਿਹਦੇ ਅੰਦਰ ਬੰਦਗੀ ਦਾ ਰਸ ਨਹੀਂ ਹੁੰਦਾ ਉਹ ਫਿਰ ਨਿਰਾਸ਼ ਹੋ ਕੇ ਚਲਾ ਜਾਂਦਾ ਵੀ ਇਹਦੇ ਤੋਂ ਮੈਨੂੰ ਕੁਛ ਨਹੀਂ ਮਿਲਣਾ। ਜਿਹਦੇ ਅੰਦਰ ਗੁਣ ਹੋਏਗਾ ਉਹਦੇ ਕੋਲੋਂ ਕੁਛ ਮਿਲੇਗਾ। ਇਹ ਬਾਹਰ ਦਾ ਪਹਿਰਾਵਾ, ਬਾਹਰ ਦੀ ਸੁੰਦਰਤਾ ਕੰਮ ਨਹੀਂ ਆਉਣੀ। ਸਿੰਬਲ ਦਾ ਰੁੱਖ ਵੀ ਬੜਾ ਸੋਹਣਾ ਹੁੰਦਾ ਹੈ ਦੇਖਣ ਨੂੰ, ਪਰ ਉਹਦੇ ਪੱਤੇ ਵੀ ਕਿਸੇ ਕੰਮ ਦੇ ਨਹੀਂ, ਫੁੱਲ ਵੀ ਅਤੇ ਫਲ ਵੀ ਕਿਸੇ ਕੰਮ ਦੇ ਨਹੀਂ। ਪੰਛੀ ਆਉਂਦੇ ਆ ਉਹ ਆਸ ਰੱਖ ਕੇ, ਪਰ ਨਿਰਾਸ਼ ਹੋ ਕੇ ਜਾਂਦੇ ਆ। ਇਹਦੇ ਕੋਲ ਹੈ ਹੀ ਕੁਛ ਨਹੀਂ ਹੈ, ਕਿਤੇ ਖਾਲੀ ਹੈ। ਦੇਖਣ ਨੂੰ ਚੰਗਾ ਪਲਾ ਲੱਗਦਾ ਆ, ਬਹੁਤ ਘਰ ਐਸੇ ਨੇ ਕੋਠੀਆਂ ਬਣੀਆਂ ਪਈਆਂ, ਮਹਿਲ ਬਣੇ ਪਏ ਆ ਕਰੋੜਾਂ ਕਰੋੜਾਂ ਰੁਪਈਆ ਲਾ ਕੇ, ਅਤੇ ਬਾਹਰੋਂ ਜਿਹੜਾ ਲੰਘਦਾ ਨਾ ਉਹ ਕਹਿੰਦਾ ਵਾਹ ਮਹਿਲ ਬਣਾਇਆ ਬੰਦੇ ਨੇ, ਅੰਦਰ ਗਿਆ ਅਤੇ ਸੁੰਝਾ ਪਿਆ, ਅੰਦਰ ਖਾਲੀ ਪਿਆ, ਲੋਕ ਲੱਗੇ ਪਏ ਆ ਸਾਲਾਂ ਤੋਂ, ਉਹ ਘਰ ਅੰਦਰ ਖੰਡਰ ਬਣ ਚੁੱਕੇ ਆ, ਕਿਉਂਕਿ ਅੰਦਰ ਰਹਿਣ ਵਾਲਾ ਕੋਈ ਨਹੀਂ ਹੈ ਨਾ। ਇਸ ਲਈ ਮਹਾਰਾਜ ਜੀ ਸਮਝਾਉਂਦੇ ਪਏ ਨੇ ਸਾਨੂੰ, ਸਾਹਿਬ ਜੀ ਕਹਿੰਦੇ ਧਿਆਨ ਰੱਖ, ਤੇਰੀ ਹਾਲਤ ਵੀ ਉਸ ਸੁੰਜੇ ਘਰ ਦੀ ਤਰ੍ਹਾਂ ਹੈ, ਜਿੱਥੇ ਕਾਂ ਵੀ ਆਵੇ ਨਾ ਉਹਨੂੰ ਵੀ ਕੁਛ ਹਾਸਲ ਨਹੀਂ ਹੁੰਦਾ, ਉਹਨੂੰ ਵੀ ਕੁਛ ਨਹੀਂ ਮਿਲਦਾ। ਅਤੇ ਤੂੰ ਖਾਲੀ ਹੋ ਕੇ ਰੱਬ ਜੀ ਦੇ ਘਰ ਜਾਏਗਾ, ਕੀ ਮਿਲੇਗਾ ਤੈਨੂੰ? ਤੂੰ ਸ਼ੁਭ ਗੁਣ ਤਾਂ ਲੈ ਕੇ ਗਿਆ ਨਹੀਂ, ਸ਼ੁਭ ਗੁਣਾਂ ਵਾਲੇ ਪਾਸਿਓਂ ਖਾਲੀ ਹੈ, ਅਵਗੁਣਾਂ ਨਾਲ ਤੂੰ ਭਰਿਆ ਪਿਆ, ਬੁਰਿਆਈਆਂ ਨਾਲ ਤੂੰ ਭਰਿਆ ਪਿਆ, ਪਰ ਚੰਗੇ ਗੁਣ ਤੇਰੇ ਕੋਲ ਇੱਕ ਵੀ ਨਹੀਂ ਹੈ, ਖਾਲੀ ਪਿਆ ਅੰਦਰ ਭਾਂਡਾ। ਤਾਂ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਸਾਹਿਬ ਜੀ ਕਹਿੰਦੇ ਅੰਤਰ ਆਓ ਨਾ ਬੈਸੋ ਕਈ ਹੈ। ਜਿਹੜਾ ਘਰ ਖਾਲੀ ਹੈ ਉੱਥੇ ਕੋਈ ਆਵਾਜ਼ ਆਏਗੀ ਵੀ ਆਓ ਜੀ, ਬੈਠੋ ਜੀ, ਚਾਹ ਪਾਣੀ ਪੀ ਕੇ ਜਾਓ ਜੀ, ਕੋਈ ਆਵਾਜ਼ ਦੇਗਾ ਅੰਦਰੋਂ? ਅੰਦਰ ਹੈ ਹੀ ਕੋਈ ਨਹੀਂ, ਆਵਾਜ਼ ਕਿਹਨੇ ਦੇਣੀ ਹੈ? ਇਨਸਾਨ ਨਹੀਂ ਸਮਝ ਰਿਹਾ, ਇਨਸਾਨ ਸੋਚਦਾ ਹੈ ਵੀ ਬਸ ਖਾਣਾ ਪੀਣਾ ਹੱਸਣਾ ਸੌਣਾ ਜ਼ਿੰਦਗੀ ਹੈ, ਪਰ ਇਹ ਜ਼ਿੰਦਗੀ ਅਸੀਂ ਨਰਕ ਬਣਾ ਰਹੇ ਹਾਂ। ਦੇਖਣ ਨੂੰ ਚੰਗੀ ਲੱਗਦੀ ਹੈ ਜ਼ਿੰਦਗੀ, ਪਰ ਇਹਨੇ ਇਹ ਚਾਰ ਚੀਜ਼ਾਂ ਨੇ ਸਾਡੀ ਜ਼ਿੰਦਗੀ ਨਰਕ ਕਰ ਦੇਣੀ ਹੈ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਬਾਬਾ ਆਇਆ ਹੈ ਉੱਠ ਚੱਲਣਾ, ਉਹ ਉੱਠ ਚੱਲਣਾ ਹੀ ਤਾਂ ਭੁੱਲ ਗਿਆ ਬੰਦੇ ਨੂੰ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਇਹਨੂੰ ਭਾਵੇਂ ਵਿਗਾੜ ਲਓ ਭਾਵੇਂ ਸਵਾਰ ਲਓ, ਰਹਿਣਾ ਕਿਸੇ ਨੇ ਵੀ ਨਹੀਂ ਹੈ। ਭਾਵੇਂ ਗੁਰਮੁਖ ਹੋ ਜਾਓ ਮਨਮੁਖ ਹੋ ਜਾਓ, ਰਹਿਣਾ ਕਿਸੇ ਨੇ ਨਹੀਂ ਹੈ। ਇਹ ਤਾਂ ਅੱਗੇ ਜਾ ਕੇ ਪਤਾ ਲੱਗਣਾ ਥਾਂ ਕਿਹਨੂੰ ਮਿਲਣੀ ਹੈ, ਗੁਰਮੁਖ ਨੂੰ ਮਿਲਣੀ ਹੈ ਕਿ ਮਨਮੁਖ ਨੂੰ? ਇਹ ਤਾਂ ਉੱਥੇ ਨਿਬੇੜਾ ਹੋਣਾ ਜਾ ਕੇ। ਹੁਣ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਕੀ ਫਰਕ ਪੈਣਾ। ਇਸ ਲਈ ਮਹਾਰਾਜ ਜੀ ਕਹਿੰਦੇ ਧਿਆਨ ਰੱਖ, ਤੇਰੀ ਹਾਲਤ ਉਸ ਖਾਲੀ ਘਰ ਦੀ ਤਰ੍ਹਾਂ ਹੈ, ਜਿੱਥੇ ਕਾਂ ਵੀ ਆਵੇ ਅਤੇ ਉਹਨੂੰ ਵੀ ਕੁਛ ਨਹੀਂ ਲੱਭਦਾ, ਉਹ ਵੀ ਨਿਰਾਸ਼ ਹੋ ਕੇ ਚਲਾ ਜਾਂਦਾ ਹੈ। ਅੰਤਰ ਆਓ ਨਾ ਬੈਸੋ ਕਹੀ ਹੈ, ਜਿਉਂ ਜਿਵੇਂ ਸੁੰਝੈ ਘਰ ਕਾਓ, ਜਿਵੇਂ ਸੁੰਝੇ ਖਾਲੀ ਘਰ 'ਚ ਕਾਓ ਕਾਂ ਆਉਂਦਾ ਹੈ ਅਤੇ ਉਹਨੂੰ ਅੰਦਰ ਆਉਣ ਨੂੰ ਕੋਈ ਨਹੀਂ ਕਹਿੰਦਾ, ਨਾ ਉਹਨੂੰ ਕੁਛ ਉੱਥੋਂ ਲੱਭਦਾ। ਕਈਆਂ ਦੇ ਜੀਵਨ ਬਾਹਰੋਂ ਦੇਖੋਗੇ ਬੜੇ ਸੋਹਣੇ ਲੱਗਦੇ ਆ, ਬੜੇ ਸੋਹਣੇ, ਪਰ ਅੰਦਰ ਭਾਂਡਾ ਖਾਲੀ ਹੋਇਆ ਪਿਆ ਹੁੰਦਾ, ਅੰਦਰ ਇਨਸਾਨੀਅਤ ਨਹੀਂ ਹੁੰਦੀ। ਬਾਹਰੋਂ ਇਨਸਾਨ ਹੈ, ਅੰਦਰ ਇਨਸਾਨੀਅਤ ਨਹੀਂ ਹੈ। ਬਾਹਰੋਂ ਮਨੁੱਖ ਹੈ, ਪਰ ਅੰਦਰ ਮਨੁੱਖਤਾ ਵਾਲਾ ਗੁਣ ਨਹੀਂ ਹੈ। ਬਾਹਰੋਂ ਇਨਸਾਨ ਹੈ, ਅੰਦਰੋਂ ਸ਼ੈਤਾਨ ਹੈ। ਬਿਨ ਪੂਰੇ ਗੁਰਦੇਵ ਫਿਰੈ, ਸ਼ੈਤਾਨਿਆ ਅੰਦਰ ਤੇ ਸ਼ੈਤਾਨ ਵਾਂਗ ਤੁਰਿਆ। ਇਨਸਾਨੀਅਤ ਵਾਲਾ ਭਾਂਡਾ ਖਾਲੀ ਹੈ, ਅਤੇ ਜੇ ਕੋਈ ਆਸ ਰੱਖ ਕੇ ਆਏਗਾ ਤਾਂ ਨਿਰਾਸ਼ ਹੀ ਜਾਏਗਾ ਵੀ ਮੈਂ ਤਾਂ ਇਹਦੇ ਕੋਲੋਂ ਮਦਦ ਮੰਗਣ ਆਇਆ ਸੀ, ਇਹ ਤਾਂ ਆਪ ਹੀ ਅੰਦਰੋਂ ਖਾਲੀ ਪਿਆ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਸਮਾਂ ਹੈ ਬੰਦਗੀ ਕਰ ਲੈ, ਸਮਾਂ ਹੈ ਕੁੜਿਆਰ ਤੋਂ ਸਚਿਆਰ ਹੋ ਜਾ, ਸਮਾਂ ਹੈ ਮਨਮੁੱਖ ਤੋਂ ਗੁਰਮੁਖ ਬਣ ਜਾ, ਕਿਉਂਕਿ ਗੁਰਮੁਖ ਲਾਹਾ ਲੈ ਗਏ ਮਨਮੁੱਖ ਚੱਲੇ,
मूल गवाई दियो।

ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮ

ਆਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾਂ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਉੱਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ ਸੱਚੇ ਪਾਤਸ਼ਾਹ ਜੀਓ। ਆਪ ਜੀਆਂ ਨੇ ਕਿਰਪਾ ਕਰਨੀ ਮਹਿਰਾਮਤ ਕਰਨੀ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁਫਕੜੇ, ਸਭ ਮੁੱਕਦੇ ਚਲੇ ਰਹਿਣ। ਡੰਡੋਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ।

ਆਈ ਇੱਕੇ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕੇ ਅਰਦਾਸ ਪਾਠ ਕੀਰਤ ਕੀ

ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਸਿੱਖਾਂ ਦਾ ਮੰਨੀ ਵਾ ਮਤੂ ਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ

ਸਤਨਾਮ।

ਔਖੀ ਘੜੀ ਨ ਦੇਖਣ ਦੇ, ਆਪਣਾ ਬਿਰਦ ਸੰਭਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਸਰੋਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇਵ ਸਰਾਤ ਦੇ ਦਾਈ ਦਇਆ ਖੇ ਲੈ ਸਕਲ ਜਗਤ ਚੰਗਿਆਈਆਂ ਬੁਰੀਆਈਆਂ ਵਾਚ ਧਰਮ ਦੂਰ।

ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਣ ਸਦੀਕ ਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਓ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਹਨਾ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੀ ਤੇ ਕਮਜਾਤ, ਨਾਨਕ ਨਾਵੇਂ ਬਾਇਸ ਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੇ, ਮਿਲ ਸੰਗਤ ਗੁਣ ਪਰਗਾਸ, ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਖਾਸ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਾਨ ਚਿਤਵਹੇ ਉਦਮ, ਜਾ ਆਹਰ ਹਰ ਜੀਓ ਪ੍ਰਿਆ, ਸੈਲ ਪੱਥਰ ਮੈਂ ਜੰਤਿਓ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਹਿਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸੇ ਰਿਜਕ ਸਵਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨੇ ਮਹਿ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਹਾਸਾ ਮਹੱਲਾ ਚੌਥਾ, ਸੋ ਪੁਰਖ

ਨਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸਦੇ ਹੈ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜੈਨੋ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜੈਨੋ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤੇ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਾ ਪਰਵੁਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣ ਤੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਾ ਪਰਵੁਰੇ

अनमन थी वे हरे वाहे गुरु जी का खालसा।

ਜਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰ

ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰ

ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਬਹਿ ਚਲਾਇਓ ਸਭ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਓ ਚੌਂਕੁੰਟ ਮਾਨੇ, ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਜਾ ਕੇ ਦਰਸ਼ ਪਾਪ ਕੋਟ ਭਵਜਲ ਤਾਰੀ, ਜਾ ਕੇ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਜਾ ਕੇ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਸੋ ਕਹਾਉ ਟਲ ਗੁਰ ਸੇਵੀਐ, ਅਹਿਨੇ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਹੋ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕਉ, ਸੱਸ ਸੱਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖ ਖਾਣਾ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕਉ, ਸੱਸ ਸੱਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹਿ ਹੋ,
मेरा चीत आद अंत प्रभ सदा सहाय तन्न हमारा मीत रहाओ मन बेलास पाहे साहिब के अचरज देख बड़ाई हर सिमर सिमर आनंद कर नानक प्रभ पूरन पैर रखाई मन बेलास पाए साहिब के अचरज देख बड़ाई हर सिमर सिमर आनंद कर नानक प्रभ पूरन पैर रखाई वाहे गुरु जी का खालसा वाहे गुरु जी की फतेह।

0: ਵਾਹਿਗੁਰੂ ਜੀ।
1: ਵਾਹਿਗੁਰੂ ਜੀ।
0: ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਦ ਵਾਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ।

0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਜ਼ਿਕਰ ਕਰਦੇ ਵੀ ਜਦੋਂ ਭਾਈ ਸਾਹਿਬ ਸਿੰਘ ਜੀ ਸਾਰੇ ਪਾਸਿਆਂ ਤੋਂ ਘਿਰ ਗਏ ਨਾ, ਸਾਰੇ ਪਾਸਿਆਂ ਤੋਂ ਘੇਰਾ ਪੈ ਗਿਆ, ਉਹਨਾਂ ਨੇ ਬੜੇ ਬਲ ਦੇ ਨਾਲ ਜੀ ਘਿਰਿਆ ਹੋਇਆ ਨੇ ਵੀ ਜੰਗ ਦੇ ਮੈਦਾਨ ਵਿੱਚ ਆਪ ਜੀ ਦੇ ਅੱਗੇ ਬੇਨਤੀ ਕਰਦੇ ਹਨ, ਇਹ ਜ਼ਿਕਰ ਅਕਸਰ ਕਰਦੇ ਆ ਰਹੇ ਹਾਂ ਵੀ ਜੰਗ ਦਾ ਮੈਦਾਨ ਬੜੇ ਧੀਰਜ ਨਾਲ ਜਿੱਤਿਆ ਜਾਂਦਾ, ਬੜੇ ਧੀਰਜ ਨਾਲ। ਔਰ ਉਹਨਾਂ ਚਿਰ ਜੰਗ ਦੇ ਮੈਦਾਨ ਵਿੱਚ ਡਟ ਕੇ ਆਪਣੇ ਦੁਸ਼ਮਣ ਦਾ ਵੈਰੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਹਿਰਦੇ ਦੇ ਵਿੱਚ ਦਲੇਰੀ ਨਾ, ਵਿਸ਼ਾਲਤਾ ਨਾ ਹੋਵੇ। ਹੁਣ ਅੰਦਾਜ਼ਾ ਲਾਓ ਵੀ ਭਾਈ ਸਾਹਿਬ ਸਿੰਘ ਜੀ ਇਕੱਲਿਆਂ ਨੂੰ ਘੇਰਾ ਪਾਇਆ ਹੋਇਆ ਚਾਰੇ ਪਾਸਿਆਂ ਤੋਂ, ਗੁਰੂ ਕਾ ਸਿੱਖ ਆਪਣੇ ਹੱਥ ਵਿੱਚ ਖੜਗ ਲੈ ਕੇ ਮੁਕਾਬਲਾ ਕਰ ਰਿਹਾ, ਚਾਰੇ ਪਾਸਿਆਂ ਤੋਂ ਭਾਈ ਸਾਹਿਬ ਸਿੰਘ ਉੱਤੇ ਉਹ ਹਮਲਾ ਕਰ ਰਹੇ ਨੇ ਅਤੇ ਗੁਰੂ ਕਾ ਸਿੱਖ ਹੌਸਲੇ ਨਾਲ ਇਕੱਲਾ ਹੀ ਡਟ ਕੇ ਉਹਨਾਂ ਦਾ ਮੁਕਾਬਲਾ ਕਰ ਰਿਹਾ। ਇਹ ਨਹੀਂ ਵੀ ਆਪਣਾ ਹਥਿਆਰ ਸੁੱਟ ਕੇ ਅਤੇ ਗੋਡੇ ਟੇਕਤੇ, ਨਹੀਂ, ਜੂਝ ਰਹੇ ਉਹ। ਅਤੇ ਜੂਝਦਿਆਂ ਹੋਇਆਂ ਮਨ ਦੇ ਅੰਦਰ ਕਿਤੇ ਨਾ ਕਿਤੇ ਵਿਚਾਰੇ ਹੀ ਹੋਏਗਾ ਨਾ ਵੀ ਜੋ ਨਤੀਜਾ ਹੋਏਗਾ ਵੇਖੀ ਜਾਏਗੀ, ਪਰ ਮੈਂ ਗੋਡੇ ਨਹੀਂ ਟੇਕਣੇ, ਮੈਂ ਵੀਰਤਾ ਦੇ ਨਾਲ ਜੂਝਾਂਗਾ। ਔਰ ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ, ਸਾਹ ਚੱਲਦੇ ਨੇ, ਉਹਨਾਂ ਚਿਰ ਜੰਗ ਦੇ ਮੈਦਾਨ ਵਿੱਚ ਜੂਝਾਂਗਾ। ਭਾਈ ਸਾਹਿਬ ਸਿੰਘ ਜੀ ਉੱਥੇ ਡਟ ਕੇ ਖੜੋਤੇ ਰਹੇ ਜੀ, ਔਰ ਉਹਨਾਂ ਨੇ ਘਿਰਿਆ ਹੋਇਆਂ ਨੇ ਵੀ ਆਪਣੀ ਜਿਹੜੀ ਹੱਥ ਵਿੱਚ ਫੜੀ ਹੋਈ ਖੜਗ ਹੈ ਉਹਨੂੰ ਤਿਆਗਿਆ ਨਹੀਂ, ਸਗੋਂ ਪ੍ਰਹਾਰ ਕਰਦੇ ਰਹੇ। ਔਰ ਵਿਚਾਰ ਕੀ ਹੈ ਵੀ ਜੇ ਜੀਵਤ ਰਹਿ ਗਿਆ, ਜੀਵਤ ਰਹੇ ਉਹ ਤਾਂ ਜਾਏ ਨੇ ਕਾਸੋ ਨਾ, ਫਿਰ ਤਾਂ ਇੱਥੋਂ ਨਿਕਲ ਜਾਂਗਾ, ਜੇ ਨਹੀਂ ਤਾਂ ਫਿਰ ਮਰਿਓ ਲੋਥ ਤੇ ਲੀਜਾ। ਕਹਿੰਦੇ ਜੇ ਸ਼ਹਾਦਤ ਦਾ ਜਾਮ ਪੀ ਗਿਆ ਫਿਰ ਇੱਥੋਂ ਲੋਥ ਲੈ ਜਾਇਓ,
1: ਨਹੀਂ ਚਲਿਓ ਬਸ ਸਿੰਘਣ ਕੇਰਾ, ਸੈਨਾ ਬੜੀ ਲਖੀ ਜੈ।
0: ਫਿਰ ਜੀ ਉੱਥੇ ਹੁਣ ਗੁਰੂ ਕਾ ਸਿੱਖ ਜੂਝਦਾ ਰਿਹਾ ਨਾ, ਪਰ ਬਹੁਤੀ ਸੈਨਾ ਹੋਣ ਕਰਕੇ ਇਕੱਲੇ ਦਾ ਵੱਸ ਕੀ ਚੱਲਦਾ, ਹੁਣ ਬਹੁਤਿਆਂ ਵਿੱਚ ਥੋੜ੍ਹਿਆਂ ਦਾ ਤੇ ਕੀ ਹੈ ਨਾ ਗਿਣਤੀ ਹੈ ਜਾਂ ਥੋੜ੍ਹਿਆਂ ਦਾ ਨਤੀਜਾ ਕੀ ਹੈ ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਬਹੁਤਿਆਂ ਨੇ ਘੇਰਿਆ ਹੋਇਆ ਭਾਈ ਸਾਹਿਬ ਸਿੰਘ ਨੂੰ ਇਕੱਲਿਆਂ ਨੂੰ, ਅਤੇ ਬਹੁਤੀ ਸੈਨਾ ਹੋਣ ਕਰਕੇ ਗੁਰੂ ਕੇ ਸਿੰਘ ਜਿੰਨਾ ਕੁ ਚਿਰ ਜੂਝ ਸਕਦਾ ਸੀ ਜੀ ਜੂਝਿਆ, ਪਰ ਅਖੀਰ ਉਹਨਾਂ ਦਾ ਵੱਸ ਨਾ ਚੱਲਿਆ ਨਾ। ਜਦੋਂ ਵੱਸ ਨਾ ਚੱਲਿਆ ਬਹੁਤੀ ਸੈਨਾ ਹੋਣ ਕਰਕੇ,
1: ਸੁਣ ਸਤਿਗੁਰ ਨਰ ਸੋ ਕਹਿ ਭੇਜਾ, ਕਹੋ ਅਜੀਤ ਸਿੰਘ ਤਾਈ।
0: ਸਤਿਗੁਰੂ ਪਾਤਸ਼ਾਹ ਜੀ ਨੇ ਨਾ ਸੁਣਿਆ ਜਦੋਂ ਇਹ ਸਾਰੀ ਵਾਰਤਾ ਨੂੰ ਵੀ ਭਾਈ ਸਾਹਿਬ ਸਿੰਘ ਜੀ ਘਰੇ ਹੋਏ ਨੇ ਜੰਗ ਦੇ ਮੈਦਾਨ 'ਚ, ਮਾਲਕ ਪਾਤਸ਼ਾਹ ਨੇ ਸੁਣ ਕੇ ਅਤੇ ਇੱਕ ਮਨੁੱਖ ਨੂੰ ਭੇਜਿਆ, ਮਨੁੱਖ ਨੂੰ ਭੇਜ ਕੇ ਅਤੇ ਬਾਬਾ ਅਜੀਤ ਸਿੰਘ ਜੀ ਤਾਈਂ ਇਹ ਸੁਨੇਹਾ ਜਿਹੜਾ ਉਹ ਪਹੁੰਚਾਇਆ ਹੈ।
1: ਸਜਤਾ ਤਟ ਲਗਤ ਕਰੇ ਰਹੀ ਹੈ, ਰਿਪਰਖ ਦੂਰ ਹਟਾਈ।
0: ਅਤੇ ਆਖਿਆ ਕੀ ਹੈ ਵੀ ਕਿਨਾਰੇ ਕਿਨਾਰੇ ਨਾ, ਸਲਿਤਾ ਦੇ ਕਿਨਾਰੇ ਕਿਨਾਰੇ ਆਪਣੀ ਮਜ਼ਬੂਤੀ ਰੱਖਣੀ ਹੈ, ਤਕੜਾਈ ਰੱਖਣੀ ਹੈ, ਵੈਰੀ ਨੂੰ ਉੱਥੇ ਤੱਕ ਪਹੁੰਚਣ ਨਹੀਂ ਦੇਣਾ, ਵੈਰੀ ਨੂੰ ਉਸ ਥਾਂ ਤੱਕ ਰਿਪ ਰੱਖ, ਰਿਪ ਨੂੰ, ਰਿਪ ਦੁਸ਼ਮਣ, ਦੁਸ਼ਮਣ ਨੂੰ ਰੱਖੋ, ਦੂਰ ਹਟਾਈ, ਦੂਰ ਹਟਾ ਕੇ ਇਸ ਥਾਂ ਤੋਂ ਰੱਖਣਾ ਕਰੋ।
1: ਹਮ ਕਰ ਜੋਰ ਲੋਥ ਕੋ ਆਨੇ, ਸੰਸੈ ਕਰੋ ਨਾ ਕੋਈ।
0: ਕਹਿੰਦੇ ਵੀ ਭਾਈ ਹਮ ਕਰ ਜ਼ੋਰਨ, ਅਸੀਂ ਹੱਥ ਜੋੜ ਕੇ ਲੋਥ ਕਹੋ ਅਨ, ਉਹਨਾਂ ਗੁਰੂ ਕੇ ਸਿੱਖ ਨੇ ਨਾਲ ਮਾਲਕ ਨੇ ਅਜੀਤ ਸਿੰਘ ਤੱਕ ਸੁਨੇਹਾ ਵੀ ਪਹੁੰਚਾਇਆ ਇੱਕ ਸਿੰਘ ਦੇ ਰਾਹੀਂ, ਸਿੱਖ ਦੇ ਰਾਹੀਂ। ਅਤੇ ਦੂਜੇ ਪਾਸੇ ਕਹਿੰਦੇ ਜਿਹੜੀ ਉਹ ਭਾਈ ਸਾਹਿਬ ਸਿੰਘ ਜੀ ਦੀ ਸ਼ਹੀਦੀ, ਜਦੋਂ ਉਹਨਾਂ ਨੇ ਨਾ ਸ਼ਹਾਦਤ ਦਾ ਜਾਮ ਪੀ ਲਿਆ, ਜੋ ਦੇਹੀ ਹੈ ਉਹਨਾਂ ਦੀ, ਵੀ ਉਹਨਾਂ ਦੀ ਦੇਹੀ ਹੁਣ ਅਸੀਂ ਲੈ ਆਉਣੀ ਹੈ।
1: ਉਹਦੇ ਸਿੰਘ ਆਦਿਕ ਪਟ ਸਗਰੇ, ਹਟ ਹੋ ਤੁਰ ਕਰੀ ਭਜੋਈ।
0: ਭਾਈ ਉਹਦਾ ਸਿੰਘ ਜੀ ਅਤੇ ਇਹਨਾਂ ਦੇ ਨਾਲ ਹੋਰ ਗੁਰੂ ਕੇ ਸਿੱਖ ਜਿਨ੍ਹਾਂ ਨੇ ਬਹੁਤ ਸਾਰੇ ਵੈਰੀਆਂ ਨੂੰ ਜੰਗ ਦੇ ਮੈਦਾਨ ਅੰਦਰ ਮੌਤ ਦੇ ਘਾਟ ਉਤਾਰਿਆ ਹੈ।
1: ਕਲਗੀਧਰ ਕਹਿ ਉਰ ਕ੍ਰੋਧੇ, ਲੇ ਬਚਿੱਤਰ ਸਿੰਘ ਸੰਗਾ।
0: ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਆਪਣੇ ਮੁੱਖ ਤੋਂ ਆਖੇ ਅਤੇ ਮੁੱਖ ਤੋਂ ਬਚਨ ਕਰਦਿਆਂ ਮਾਲਕ ਜੀ ਨੇ ਆਪਣੇ ਨਾਲ ਲਿਆ ਭਾਈ ਬਚਿੱਤਰ ਸਿੰਘ ਜੀ ਨੂੰ। ਜਦੋਂ ਗੁਰੂ ਸਾਹਿਬ ਜੀ ਆਪਣੇ ਨਾਲ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਤੁਰਦੇ ਹਨ,
1: ਅਮਰ ਸਿੰਘ ਪੀ ਗਮਨੇ ਗੁਰ ਸਿਉ ਕਸੀ ਦੁਗਲ ਕਲ ਤੁਫੰਗਾ।
0: ਔਰ ਹੋਰ ਸਿੰਘ ਵੀ ਗੁਰੂ ਸਾਹਿਬ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਦੇ ਨਾਲ ਨਾਲ ਕਈ ਗੁਰੂ ਕੇ ਸਿੱਖ ਹੋਰ ਵੀ ਤੁਰੇ, ਜਿਨ੍ਹਾਂ ਨੇ ਆਪਣੀਆਂ ਬੰਦੂਕਾਂ ਕੱਸ ਲਈਆਂ, ਆਪਣੀਆਂ ਦੋ ਗੋਲਕਾਂ, ਦੋ ਗੋਲੀਆਂ ਵਾਲੀਆਂ, ਜਿਨ੍ਹਾਂ ਨੂੰ ਆਪਾਂ ਦੁਨਾਲੀ ਕਹਿ ਦਿੰਦੇ ਨਾ, ਦੋ ਗੋਲੀਆਂ ਵਾਲੀਆਂ ਜਿਹੜੀਆਂ ਬੰਦੂਕਾਂ ਨੇ ਉਹ ਗੁਰੂ ਕਿਆਂ ਸਿੱਖਾਂ ਨੇ ਆਪਣੀਆਂ ਕਸੀਆਂ ਹਨ।
1: ਓਥ ਭਰੀ ਗਨ ਤੁਰਕਣ ਦਲ ਮੈਂ ਟਿਗ ਹੋਏ ਬਾਣ ਚਲਾਏ।
0: ਔਰ ਜਿਹੜੀ ਭਾਈ ਸਾਹਿਬ ਸਿੰਘ ਜੀ ਦੀ ਦੇਹੀ ਹੈ, ਉਹਨਾਂ ਦਾ ਜਿਹੜਾ ਸਰੀਰ ਹੈ, ਕਾਇਆ ਹੈ ਜਿਹੜੀ ਉਹਨਾਂ ਦੀ, ਉਹ ਤੁਰਕਾਂ ਦੇ ਦਲ ਦੇ ਵਿੱਚ ਹੀ ਪਾਇਆ ਪਈ ਹੈ ਕਾਇਆ, ਕਿਉਂਕਿ ਸੁਭਾਵਿਕ ਜਿਹੀ ਗੱਲ ਹੈ ਵੀ ਤੁਰਕ ਦਲ ਘੇਰਾ ਪਾ ਕੇ ਬੈਠਾ। ਗੁਰੂ ਕਾ ਸਿੱਖ ਉਸ ਘੇਰੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ, ਸਰੀਰ ਉਹਨਾਂ ਦਾ ਉੱਥੇ ਹੀ ਹੈ। ਲੋਥ ਭਰੀ ਗਨ ਤੁਰਕਣ ਮੈਂ, ਉਹਨਾਂ ਦੇ ਦਲ ਦੇ ਵਿੱਚ ਉਹ ਜਿਹੜੀ ਦੇਹੀ ਹੈ, ਸਰੀਰ ਹੈ, ਉਹ ਪਿਆ ਹੈ। ਟਿੱਗ ਹੋਏ ਬਾਣ ਚਲਾਏ, ਤੇ ਉੱਥੇ ਫਿਰ ਨਾ ਉਹਨਾਂ ਦੇ ਕੋਲੇ ਉਹ ਬਾਣ ਚਲਾ ਰਹੇ ਹਨ।
1: ਉਪਕਣ ਛਲਕ ਛੁੱਟੀ ਇੱਕ ਬਾਰੀ ਹਤੇ ਗਿਰੇ ਸਮੁਦਾਏ।
0: ਫਿਰ ਬਹੁਤ ਸਾਰੀਆਂ ਨਾ ਬੰਦੂਕਾਂ ਚੱਲੀਆਂ ਇੱਕੋ ਵਾਰੀ, ਔਰ ਬੜੇ ਉੱਥੇ ਜਿਹੜੇ ਸਿਪਾਹੀ ਸਨ ਤੁਰਕਾਂ ਦੇ ਕਹਿ ਲਓ, ਪਹਾੜੀ ਰਾਜਿਆਂ ਦੀ ਸੈਨਾ ਕਹਿ ਲਓ, ਉਹਨਾਂ ਨੂੰ ਉੱਥੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ।
1: ਹਲਿਓ ਹੇਲ ਪ੍ਰਭੂ ਤਿਸ ਥਲ ਪਰ ਲਸ਼ਕਰ ਪੈ ਬਿਰਧਾਇਓ।
0: ਮਾਲਕ ਪਾਤਸ਼ਾਹ ਨੇ ਉੱਥੇ ਉਸ ਲਸ਼ਕਰ ਦੇ ਉੱਤੇ ਗੁਰੂ ਕਿਆਂ ਸਿੱਖਾਂ ਨੂੰ ਨਾਲ ਲੈ ਕੇ, ਸਤਿਗੁਰੂ ਜੀ ਨੇ ਨਾ ਭਾਈ ਬਚਿੱਤਰ ਸਿੰਘ ਜੀ ਨੂੰ ਹੋਰ ਗੁਰੂ ਕਿਆਂ ਸਿੱਖਾਂ ਨਾਲ ਲੈ ਕੇ, ਅਤੇ ਉੱਥੇ ਲਸ਼ਕਰ ਦੇ ਉੱਤੇ ਹੱਲਾ ਘਾਲਿਆ। ਉੱਥੇ ਜਿਹੜੇ ਵੈਰੀ ਨੇ ਉਹਨਾਂ ਦੇ ਦਲ ਉੱਤੇ ਗੁਰੂ ਸਾਹਿਬ ਸਿੰਘਾਂ ਨੂੰ ਨਾਲ ਲੈ ਕੇ ਹਮਲਾ ਕਰਦੇ ਹਨ।
1: ਜਥਾ ਕਹਿਰੀ ਸਨ ਮੁਖਿਆ ਵੈ ਤਿਨ ਪ੍ਰਭ ਸੋ ਦਰਸਾਇਓ।
0: ਜਦੋਂ ਤਨ ਗੁਰੂ ਕਲਗੀਧਰ ਸਾਹਿਬ ਜੀ ਆਪ ਜੰਗ ਦੇ ਮੈਦਾਨ ਵਿੱਚ ਹੁੰਦੇ ਨੇ, ਗੁਰੂ ਪਾਤਸ਼ਾਹ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੈ ਵੀ ਜਦੋਂ ਤੁਰਕ ਦਲ ਜਾਂ ਪਹਾੜੀ ਰਾਜਿਆਂ ਦੇ ਸਿਪਾਹੀ ਜਾਂ ਪਹਾੜੀ ਰਾਜੇ ਖੁਦ ਕਹਿ ਲਓ, ਉਹ ਜੰਗ ਦੇ ਮੈਦਾਨ 'ਚ ਗੁਰੂ ਕਲਗੀਧਰ ਸਾਹਿਬ ਨੂੰ ਵੇਖਦੇ ਨੇ ਨਾ, ਅਤੇ ਇੱਦਾਂ ਲੱਗਦਾ ਵੀ ਜਿਵੇਂ ਨਾ ਸਾਰੇ ਜੰਗਲ ਦੇ ਜਾਨਵਰਾਂ ਨੇ ਆਪਣੇ ਅੱਖਾਂ ਦੇ ਨਾਲ ਸਾਹਮਣੇ ਖੜੋਤੇ ਹੋਏ ਸ਼ੇਰ ਨੂੰ ਵੇਖ ਲਿਆ ਹੋਵੇ, ਅਤੇ ਹੁਣ ਕਿਸੇ ਦਾ ਵੀ ਮਨ ਜਿਹੜਾ ਉਹ ਧੀਰਜ ਨਹੀਂ ਧਰਦਾ। ਉਹ ਸ਼ੇਰ ਜਿਹੜਾ ਉਹਦੇ ਤੋਂ ਭਾਵੇਂ ਜਿੰਨੇ ਮਰਜ਼ੀ ਬਲਵਾਨ ਜਾਨਵਰ ਹੋਣ ਜੀ, ਪਰ ਜਦੋਂ ਸ਼ੇਰ ਦਹਾੜਦਾ, ਉਹਦੀ ਦਹਾੜ ਸੁਣ ਕੇ ਜੰਗਲ ਦੇ ਵਿਚਲੇ ਜਾਨਵਰ ਆਪ ਭੱਜ ਤੁਰਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਆਪਣੇ ਬੈਰੀਆਂ ਦੇ ਸਨਮੁਖ ਹੋਏ, ਮਾਲਕ ਪਾਤਸ਼ਾਹ ਦੇ ਦਰਸ਼ਨ ਉਹਨਾਂ ਲਈ ਇੱਦਾਂ ਸੀ ਜਿਵੇਂ ਹਿਰਨਾਂ ਦੀ ਡਾਰ ਨੇ ਆਪਣੇ ਨੇਤਰਾਂ ਨਾਲ ਇੱਕ ਸ਼ੇਰ ਨੂੰ ਵੇਖਿਆ ਹੋਵੇ। ਧੰਨ ਗੁਰੂ ਕਲਗੀਧਰ ਸਾਹਿਬ ਦੀ ਸ਼ਖਸੀਅਤ ਜਥਾ ਕੇਹਰੀ, ਜਿਵੇਂ ਇੱਕ ਸ਼ੇਰ ਸਨਮੁਖ ਆਵੇ, ਸਨਮੁਖ ਆ ਜਾਂਦਾ ਤਿਉਂ ਪ੍ਰਭੂ ਦਰਸ਼ਾਈ, ਇੱਦਾਂ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਵੀ ਜਿਵੇਂ ਸਾਡੇ ਸਾਹਮਣੇ ਹੁਣ ਇੱਕ ਸ਼ੇਰ ਹੀ ਖੜੋਤਾ ਹੋਵੇ।
1: ਵੀਰਣ ਬਿਦੇ ਬਹੁ ਬਹੁ ਵੀਰਣ ਧੀਰਜ ਸ਼ਤਰੁਣ ਤੋਰਾ।
0: ਗੁਰੂ ਸਾਹਿਬ ਨੇ ਆਪਣੇ ਤੀਰਾਂ ਦੇ ਨਾਲ ਇੱਕ ਵਾਰੀ ਵੈਰੀਆਂ ਦੀਆਂ ਸਫਾਂ ਵਿਹਲੀਆਂ ਕਰ ਦਿੱਤੀਆਂ। ਇੰਨੇ ਕੁ ਤੀਰ ਚਲਾਏ ਗੁਰੂ ਸਾਹਿਬ ਨੇ, ਇੰਨੇ ਕੁ ਤੀਰ ਚਲਾਏ ਮਾਲਕ ਪਾਤਸ਼ਾਹ ਨੇ ਵਿੰਨ ਵਿੰਨ ਕੇ, ਬਹੁਤ ਸਾਰੇ ਯੋਧੇ ਜਦੋਂ ਧਰਤੀ 'ਤੇ ਸੁੱਟੇ ਨਾ, ਜਿਨ੍ਹਾਂ ਨੇ ਯੋਧਿਆਂ ਨੇ ਧੀਰਜ ਰੱਖ ਲਿਆ ਸੀ ਵੀ ਹੁਣ ਅਸੀਂ ਜੰਗ ਜਿੱਤ ਜਾਣੀ ਹੈ, ਜਿਹੜੇ ਸੋਚੀ ਬੈਠੇ ਸੀ ਵੀ ਹੁਣ ਨਹੀਂ ਸਾਡੇ ਤੋਂ ਸਾਡਾ ਮੁਕਾਬਲਾ ਕੋਈ ਕਰ ਸਕਦਾ, ਮਾਲਕ ਪਾਤਸ਼ਾਹ ਨੇ ਉਹਨਾਂ ਦੇ ਮਨ ਅੰਦਰਲਾ ਭਰਮ ਫਿਰ ਤੋੜਿਆ, ਅਤੇ ਜਿਹੜਾ ਉਹ ਧੀਰਜ ਰੱਖੀ ਫਿਰਦੇ ਸੀ ਨਾ ਵੀ ਅਸੀਂ ਜੰਗ ਜਿੱਤ ਜਾਣੀ, ਗੁਰੂ ਸਾਹਿਬ ਨੇ ਉਹ ਧੀਰਜ ਵੀ ਤੋੜ ਦਿੱਤਾ। ਜਦੋਂ ਮਾਲਕ ਨੇ ਇਕੱਲਿਆਂ ਹੀ ਆਪਣੇ ਕਮਾਨ ਦੇ ਵਿੱਚੋਂ ਬਹੁਤ ਸਾਰੇ ਤੀਰ ਸਤਿਗੁਰੂ ਜੀ ਵਾਰ ਵਾਰ ਚਲਾਉਂਦੇ ਨੇ, ਔਰ ਉਹ ਜਿਹੜੇ ਚੱਲਦੇ ਹੋਏ ਤੀਰ ਨੇ ਬਹੁਤ ਸਾਰੇ ਯੋਧਿਆਂ ਨੂੰ ਮੌਤ ਦੇ ਘਾਟ ਉਤਾਰਦੇ ਨੇ, ਉਹਨਾਂ ਸਭਨਾਂ ਦੇ ਹਿਰਦਿਆਂ ਦਾ ਧੀਰਜ ਫਿਰ ਆਪਣੇ ਮਰਦੇ ਸਾਥੀਆਂ ਨੂੰ ਵੇਖ ਕੇ ਚਲੇ ਜਾਂਦਾ ਹੈ। ਜਦੋਂ ਆਪਣੇ ਸਾਥੀ ਮਰਦੇ ਵੇਖੇ, ਫਿਰ ਤੁਸੀਂ ਜੀ ਗੁਰੂ ਸਾਹਿਬ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ, ਇਕੱਲਾ ਇੱਕ ਤੀਰ ਨਹੀਂ, ਕਈ ਵਾਰੀ ਗੁਰੂ ਸਾਹਿਬ ਕਮਾਨ ਦੇ ਚਿਲੇ 'ਤੇ ਦੋ ਦੋ ਤੀਰ ਚੜ੍ਹਾ ਕੇ ਵੀ ਚਲਾਉਂਦੇ ਨੇ। ਇਹ ਵੀ ਮਾਲਕ ਪਾਤਸ਼ਾਹ ਦੀ ਤੀਰ ਅੰਦਾਜ਼ੀ ਦਾ ਇੱਕ ਗੁਰ ਹੈ, ਜਿਹੜਾ ਹੁਣ ਜੇ ਅੰਦਾਜ਼ਾ ਲਾਓ ਵੀ ਇੱਕ ਤੀਰ 3 ਤੋਂ 4 ਯੋਧਿਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ, ਅਤੇ ਜਦੋਂ ਉਸੇ ਕਮਾਨ ਵਿੱਚੋਂ ਦੋ ਤੀਰ ਇਕੱਠੇ ਚੱਲਣਗੇ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ 7 ਤੋਂ 8 ਯੋਧੇ ਮੌਤ ਦੇ ਘਾਟ ਉਤਰ ਜਾਣੇ, ਮਾਰੇ ਜਾਣੇ। ਜਦੋਂ ਮਾਲਕ ਪਾਤਸ਼ਾਹ ਨੇ ਇੱਦਾਂ ਤੀਰ ਚਲਾ ਉੱਥੇ ਵੈਰੀ ਮਾਰੇ ਨਾ, ਜਿਹੜੇ ਧੀਰਜ ਰੱਖ ਬੈਠੇ ਸਨ ਵੀ ਜੰਗ ਅਸੀਂ ਜਿੱਤ ਜਾਣੀ ਹੈ, ਕਵੀ ਜੀ ਕਹਿੰਦੇ ਉਹਨਾਂ ਦੇ ਹਿਰਦੇ ਦਾ ਧੀਰਜ ਫਿਰ ਜਾਂਦਾ ਰਿਹਾ, ਉਹ ਆਪਣੇ ਮਨ ਦਾ ਧੀਰਜ ਗਵਾ ਲੈਂਦੇ ਹਨ।
1: ਖਰੇ ਰਹਿਣ ਕੀ ਸ਼ਕਤ ਨਾ ਹੋਈ ਤਤ ਛਿਣ ਹੀ ਮੁਖ ਮੋਰਾ।
0: ਹੁਣ ਉਹ ਜਿਹੜੇ ਡਟ ਕੇ ਖੜੋਤੇ ਹੋਏ ਸੀ ਮੁਕਾਬਲਾ ਕਰਨ ਵਾਸਤੇ, ਉਹਨਾਂ ਕੋਲ ਇਹ ਵੀ ਸਮਰੱਥਾ ਨਹੀਂ ਵੀ ਹੁਣ ਅਸੀਂ ਅੱਗੇ ਖੜੋ ਹੀ ਸਕੀਏ। ਗੁਰੂ ਸਾਹਿਬ ਦੇ ਅੱਗੇ ਕਿਹੜਾ ਖੜੋਵੇ? ਮਲਕ ਪਾਤਸ਼ਾਹ ਦੇ ਤੀਰਾਂ ਨਾਲ ਕੀਤੀ ਹੋਈ ਵਰਖਾ ਜਿਹੜੀ ਹੈ, ਗੁਰੂ ਸਾਹਿਬ ਨੇ ਤੀਰਾਂ ਦਾ ਜਿਹੜਾ ਮੀਂਹ ਪਾਇਆ, ਉਹ ਤੀਰਾਂ ਦੀ ਬਾਰਿਸ਼ ਅੱਗੇ ਮੀਂਹ ਅੱਗੇ ਰੁਕੇ ਕਿਹੜਾ? ਕਿਸੇ ਨੇ ਵੀ ਉੱਥੇ ਫਿਰ ਸਮਰੱਥਾ ਨਹੀਂ ਧਾਰੀ, ਜਾਂ ਕਿਸੇ ਨੇ ਵੀ ਉੱਥੇ ਰੁਕ ਜਾਣ ਦੀ ਜਿਹੜੀ ਨਾ ਉਹ ਇੱਛਾ ਨਹੀਂ ਪ੍ਰਗਟ ਕੀਤੀ, ਸਗੋਂ ਆਪਣੀਆਂ ਜਾਨਾਂ ਬਚਾਉਣ ਵਾਸਤੇ ਅੱਗੇ ਹੋ ਕੇ ਲੜਨਾ ਤਾਂ ਕੀ ਸੀ, ਉੱਥੋਂ ਮੂੰਹ ਮੋੜ ਕੇ ਦੂਜੇ ਪਾਸੇ ਉਤਰੇ ਵੀ ਜੇ ਇੱਥੇ ਖੜੋਵਾਂਗੇ ਤਾਂ ਇੱਥੇ ਮਾਰੇ ਜਾਵਾਂਗੇ। ਸਾਡਾ ਲਾਭ ਇਸੇ ਵਿੱਚ ਹੀ ਹੈ, ਸਾਡੀ ਜਾਨ ਹੁਣ ਤਾਂ ਹੀ ਬਚਣੀ ਜੇ ਅਸੀਂ ਇੱਥੋਂ ਪਾਸਾ ਵੱਟ ਕੇ ਕਿਤੇ ਹੋਰ ਚਲੇ ਜਾਈਏ। ਉਹ ਯੋਧੇ ਫਿਰ ਆਪਣਾ ਮੁੱਖ ਮੋੜ ਕੇ ਨਾ ਉੱਥੋਂ ਕਿਸੇ ਹੋਰ ਥਾਈਂ ਜਾ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਹਨ।
1: ਮਾਰ ਮਾਰ ਕਰ ਸਿੰਘ ਪੁਕਾਰੇ ਬ੍ਰਿੰਦ ਤੁਰਕ ਸੰਘਾਰੇ।
0: ਮਾਲਕ ਪਾਤਸ਼ਾਹ ਜੀ ਨੇ ਉੱਥੇ ਬਹੁਤ ਸਾਰਾ ਨਾ ਜਿਹੜਾ ਬਲ ਆਪਣਾ ਪ੍ਰਗਟ ਕੀਤਾ, ਬਹੁਤ ਸਾਰੀ ਤਾਕਤ ਗੁਰੂ ਸਾਹਿਬ ਨੇ ਪ੍ਰਗਟ ਕੀਤੀ, ਔਰ ਗੁਰੂ ਕਿਆਂ ਸਿੰਘਾਂ ਨੇ ਮਾਰ ਲਓ ਦਾ ਆਵਾਜ਼ਾਂ ਉੱਥੇ ਲਾਇਆ, ਔਰ ਬੜੇ ਤੁਰਕ ਉੱਥੇ ਸੰਘਾਰੇ ਹਨ।
1: ਜੀਵਤ ਜੇ ਪਿਖ ਮ੍ਰਿਤ ਕਨੇਰੇ ਭਾਗਣ ਕੋ ਪਗ ਧਾਰੇ।
0: ਜਿਹੜੇ ਜਿਉਂਦੇ ਨੇ ਨਾ ਹੁਣ ਉੱਥੇ ਜਿੱਥੇ ਗੁਰੂ ਸਾਹਿਬ ਜੀ ਨੇ ਆਪ ਜੰਗ ਦੇ ਮੈਦਾਨ 'ਚ ਆਪਣੇ ਚਰਨ ਪਾਏ ਨਾ, ਉੱਥੇ ਜਿਉਂਦਿਆਂ ਨਾਲੋਂ ਵੱਧ ਮਰੇ ਹੋਏ ਦਿਸਦੇ ਨੇ। ਜਿਉਂਦੇ ਘੱਟ ਦਿਸਦੇ ਨੇ, ਮਰੇ ਹੋਏ ਵੱਧ ਦਿਸਦੇ ਨੇ, ਅਤੇ ਜਿਹੜੇ ਜਿਉਂਦੇ ਦਿਸ ਰਹੇ ਨੇ ਉਹ ਵੀ ਆਪਣੇ ਨਾ ਬਸ ਹੁਣ ਇਉਂ ਕਹਿ ਲਓ ਵੀ ਭੱਜਣ ਨੂੰ ਤਿਆਰ ਹੀ ਬੈਠੇ, ਵੀ ਇੱਥੋਂ ਦੌੜ ਜਾਈਏ ਤਾਂ ਚੰਗਾ ਹੈ, ਜੇ ਇੱਥੇ ਖੜੋਤੇ ਤਾਂ ਮਾਰੇ ਅਸੀਂ ਵੀ ਜਾਣਾ। ਕਵੀ ਜੀ ਆਖਰੇ ਕਹਿੰਦੇ ਜੀਵਤ ਜੇ ਪਿਖ ਮ੍ਰਿਤਕ ਕਨੇਰੇ, ਮਰੇ ਹੋਏ ਕਨੇਰੇ ਨੇ, ਔਰ ਭੱਜਣ ਨੂੰ ਉਹਨਾਂ ਨੇ ਤਿਆਰੀ ਕੀਤੀ ਹੋਈ ਵੀ ਇੱਥੋਂ ਤਾਂ ਜਾਨ ਬਚਾਉਣ ਲਈ ਦੌੜਨਾ ਹੀ ਪਏਗਾ, ਮੁਕਾਬਲਾ ਕਰਕੇ ਇੱਥੇ ਜਾਨ ਨਹੀਂ ਬਚਣੀ, ਜੇ ਜਾਨ ਬਚਾਉਣੀ ਹੈ ਫਿਰ ਇੱਥੋਂ ਹੁਣ ਜੰਗ ਦਾ ਮੈਦਾਨ ਛੱਡ ਕੇ ਹੀ ਜਾਣਾ ਪਵੇਗਾ।
1: ਔਰੜ ਪਰਿਓ ਖਾਲਸਾ ਤਿਤ ਕੋ ਗੁਰ ਕੈ ਤਿਨੈ ਹਟਾਏ।
0: ਅਖੀਰ ਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਨੇ ਜਿਹੜੇ ਹੁਣ ਭੱਜੇ ਜਾਂਦੇ ਨਾ ਉਹਨਾਂ ਦੇ ਮਗਰ ਫਿਰ ਇਉਂ ਕਹਿ ਲਓ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਦੜਾਇਆ ਫਿਰ ਗੁਰੂ ਕਿਆਂ ਸਿੰਘਾਂ ਨੇ ਵੀ ਚਲੋ ਹੁਣ। ਜਦੋਂ ਉਹਨਾਂ ਦੇ ਮਗਰ ਜਾਂਦੇ ਨੇ ਧੰਨ ਗੁਰੂ ਕਲਗੀਧਰ ਸਾਹਿਬ ਫਿਰ ਆਪਣੇ ਸਿੱਖਾਂ ਨੂੰ ਰੋਕਦੇ ਹਨ।
1: ਚਮਕੇ ਖੜਗ ਬ੍ਰਿੰਦ ਹੀ ਹਾਥਣ ਪਹੁੰਚਤ ਨਿਕਟ ਚਲਾਏ।
0: ਔਰ ਗੁਰੂ ਕਿਆ ਸਿੱਖਾਂ ਦੇ ਹੱਥ ਵਿੱਚ ਫੜੀਆਂ ਹੋਈਆਂ ਜਿਹੜੀਆਂ ਖੜਗ ਨੇ, ਤਲਵਾਰਾਂ ਨੇ ਜਿਹੜੀਆਂ ਉਹ ਚਮਕ ਰਹੀਆਂ ਨੇ, ਸਭਨਾਂ ਦੇ ਹੱਥਾਂ ਵਿੱਚ ਫੜੀਆਂ ਖੜਗ ਚਮਕ ਰਹੀਆਂ ਨੇ।

0: ਕਲਗੀਧਰ ਪਾਤਸ਼ਾਹ ਦੇ ਸਿੱਖ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਬਾਹਰ ਕੱਢ ਕੇ ਆਉਂਦੇ ਨੇ ਵੀ ਭਾਈ ਤੁਸੀਂ ਸਾਡੇ ਨਾਲ ਮੁਕਾਬਲਾ ਕਰਨ ਦੀ ਇੱਛਾ ਕਿੱਥੋਂ ਧਾਰੀ? ਜਿੰਨਾ ਚਿਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੀ ਬਖਸ਼ਿਸ਼ ਸਾਡੇ ਉੱਤੇ ਹੈ, ਮਾਲਕ ਪਾਤਸ਼ਾਹ ਦਾ ਰਹਿਮਤ ਭਰਿਆ ਹੱਥ ਸਾਡੇ ਸਿਰ 'ਤੇ ਹੈ, ਉਹਨਾਂ ਚਿਰ ਤੁਹਾਡੀ ਇੱਕ ਫੌਜ 'ਤੇ ਛੱਡੋ। ਜੇ ਇੱਦਾਂ ਦੀ ਫੌਜ ਤੁਸੀਂ ਬਹੁ ਗਿਣਤੀ ਵਿੱਚ ਵੀ ਲੈ ਆਉਂਗੇ ਨਾ, ਤਾਂ ਉਹ ਫੌਜ ਸਾਡਾ ਫਿਰ ਵੀ ਕੁਝ ਨਹੀਂ ਵਿਗਾੜ ਸਕਦੀ। ਗੁਰੂ ਕੇ ਸਿੰਘ ਬੜੇ ਧੀਰਜ ਨਾਲ ਔਰ ਬਹੁਤ ਜ਼ਿਆਦਾ ਬਲ ਲਾ ਕੇ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਆਪਣੇ ਬਲ ਆਪਣੇ ਜ਼ੋਰ ਦਾ ਪ੍ਰਗਟਾਵਾ ਕਰਦੇ ਹਨ।
1: ਸਾਹਿਬ ਚੰਦ ਮਰਿਓ ਜੈ ਮਾਰਤ ਤਤ ਛਿਣ ਲੋਥ ਉਠਾਈ।
0: ਉਸ ਥਾਂ ਤੇ ਪਹੁੰਚੇ ਜੀ ਜਿੱਥੇ ਭਾਈ ਸਾਹਿਬ ਸਿੰਘ ਜੀ ਦੀ ਦੇਹੀ ਪਈ ਹੈ, ਸਰੀਰ ਪਿਆ। ਜਦੋਂ ਉੱਥੇ ਪਹੁੰਚੇ ਉੱਥੇ ਨਾ ਤਤ ਛਿਣ ਉਸੇ ਵੇਲੇ ਫਿਰ ਗੁਰੂ ਕਿਆਂ ਸਿੱਖਾਂ ਨੇ ਭਾਈ ਸਾਹਿਬ ਸਿੰਘ ਜੀ ਦੀ ਦੇਹੀ ਨੂੰ ਚੁੱਕਿਆ ਹੈ। ਤੁਸੀਂ ਇੱਕ ਵੇਖੋ ਜੀ, ਜੰਗ ਪਿੱਛੇ ਵੀ ਹੋਈ ਜਦੋਂ ਜਮਤੁੱਲਾ ਭਾਊ ਮਾਰਿਆ, ਜਮਤੁੱਲੇ ਭਾਊ ਦੀ ਲਾਸ਼ ਨਹੀਂ ਸੀ ਚੁੱਕਣ ਦਿੱਤੀ ਗੁਰੂ ਕਿਆਂ ਸਿੱਖਾਂ ਨੇ, ਦੇਹੀ ਨਹੀਂ ਸੀ ਚੁੱਕਣ ਦਿੱਤੀ ਵੀ ਇੱਥੇ ਮਰਿਆ, ਇਹ ਦੇਹੀ ਅਸੀਂ ਲਿਜਾਣ ਨਹੀਂ ਦਿੰਦੇ। ਅਤੇ ਉਹਨਾਂ ਨੇ ਹੀਆ ਵੀ ਨਹੀਂ ਕੀਤਾ ਜੀ, ਉਹਨਾਂ ਨੇ ਬਲ ਵੀ ਨਹੀਂ ਧਾਰਿਆ ਵੀ ਅਸੀਂ ਜਾ ਕੇ ਜਮਤੁੱਲੇ ਭਾਊ ਦੀ ਦੇਹੀ ਚੁੱਕ ਹੀ ਲਿਆਈਏ। ਉਹਨਾਂ ਨੂੰ ਦਿਸ ਅੱਗੇ ਮੌਤ ਦਿਸ ਰਹੀ ਸੀ ਵੀ ਜੇ ਅੱਗੇ ਜਾਵਾਂਗੇ ਤਾਂ ਮਾਰੇ ਜਾਵਾਂਗੇ, ਜਮਤੁੱਲਾ ਭਾਊ ਤਾਂ ਮਾਰਿਆ ਹੀ ਗਿਆ, ਜੇ ਅਸੀਂ ਜਾਵਾਂਗੇ ਤਾਂ ਅਸੀਂ ਵੀ ਮਾਰੇ ਜਾਣਾ। ਪਰ ਗੁਰੂ ਕਿਆਂ ਸਿੱਖਾਂ ਨੇ ਆਪਣੇ ਬਲ ਦਾ ਪ੍ਰਗਟਾਵਾ ਕੀਤਾ ਵੀ ਭਾਈ ਜੇ ਤੁਸੀਂ ਸਾਡੇ ਕਿਸੇ ਵੀ ਸਾਥੀ ਨੂੰ ਜੰਗ ਦੇ ਮੈਦਾਨ ਅੰਦਰ ਮੌਤ ਦੇ ਘਾਟ ਉਤਾਰਿਆ ਹੈ, ਅਸੀਂ ਉਹਦੀ ਦੇਹੀ ਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਰਹਿਣ ਦੇਵਾਂਗੇ, ਅਸੀਂ ਉਸ ਦੇਹੀ ਨੂੰ ਲੈ ਕੇ ਜਾਵਾਂਗੇ ਅਤੇ ਉਹਦੀ ਸੰਭਾਲ ਵੀ ਕਰਾਂਗੇ। ਗੁਰੂ ਕਿਆਂ ਸਿੱਖਾਂ ਨੇ ਭਾਈ ਸਾਹਿਬ ਸਿੰਘ ਜੀ ਦੀ ਦੇਹੀ ਨੂੰ ਉਸੇ ਵੇਲੇ ਉੱਥੋਂ ਚੁੱਕਿਆ ਹੈ।
1: ਵਜੀਦ ਖਾਂ ਭੇਜਿਓ ਲਸ਼ਕਰ ਗਾਰ ਨਿਕਾਰ ਤੋਂ ਫੇਰੇ।
0: ਉੱਥੇ ਜੀ ਵਜ਼ੀਦ ਖਾਂ ਨੇ ਵੇਖਿਆ ਅਤੇ ਵੇਖ ਕੇ ਨਾ ਪਿੱਖ ਵਜ਼ੀਦ ਖਾਂ ਭਾਜਿਓ ਲਸ਼ਕਰ, ਅਤੇ ਉਹ ਗੁਰੂ ਕਿਆਂ ਸਿੱਖਾਂ ਨੂੰ ਵੇਖ ਕੇ ਵਜੀਦ ਖਾਂ ਦਾ ਜਿਹੜਾ ਲਸ਼ਕਰ ਹੈ ਉਹ ਭੱਜਿਆ, ਔਰ ਬਹੁਤ ਅਪਸ਼ਬਦਾਵਲੀ ਵੀ ਉਹ ਬੋਲਦਾ ਹੈ।
1: ਭਇਓ ਤੇ ਰਹਿਓ ਨਾ ਕੈਸੇ ਕਿਉਂ ਨਾ ਅਲ ਪਰਿਪਹਿਰੇ।
0: ਹੁਣ ਨਾ ਉਹ ਵਜ਼ੀਰ ਖਾਂ ਨਾਲੇ ਆਪਣੇ ਦਲ ਨੂੰ ਆਪ ਵੰਗਾਰਦਾ, ਉਹਦਾ ਦਲ ਜਦੋਂ ਭੱਜਦਾ ਨਾ ਦੌੜਦਾ ਉੱਥੋਂ, ਅੱਡੀ 'ਤੇ ਕਿਸੇ ਦੀ ਵੀ ਨਹੀਂ ਲੱਗਣ ਦਿੱਤੀ, ਉੱਥੇ ਪੈਰ 'ਤੇ ਕਿਸੇ ਦਾ ਵੀ ਨਹੀਂ ਲੱਗਣ ਦਿੱਤਾ ਗੁਰੂ ਕਿਆਂ ਸਿੱਖਾਂ ਨੇ, ਧੰਨ ਗੁਰੂ ਕਲਗੀਧਰ ਸਾਹਿਬ ਨੇ, ਉਹ ਦੌੜੇ ਜੀ। ਵਜ਼ੀਦ ਖਾਂ ਨਾਲੇ ਉਹਨਾਂ ਨੂੰ ਅਪਸ਼ਬਦਾਵਲੀ ਬੋਲਦਾ, ਨਾਲੇ ਉਹਨਾਂ ਨੂੰ ਕਹਿੰਦਾ ਵੀ ਭੱਜੇ ਕਿੱਥੇ ਜਾਂਦੇ ਹੋ, ਤੁਸੀਂ ਆਪਣੇ ਥੋੜ੍ਹੇ ਵੈਰੀਆਂ ਨੂੰ ਵੇਖਦੇ ਕਿਉਂ ਨਹੀਂ, ਵੈਰੀ ਤੁਹਾਡਾ ਥੋੜ੍ਹੀ ਗਿਣਤੀ ਵਿੱਚ ਹੀ ਹੈ ਅਤੇ ਤੁਸੀਂ ਆਪ ਡਰ ਕੇ ਭੱਜੇ ਜਾਂਦੇ ਹੋ ਵੀ ਤੁਹਾਨੂੰ ਦੌੜਨ ਦੇ ਲਈ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਮੈਂ ਲੈ ਕੇ ਆਇਆ ਅਤੇ ਤੁਸੀਂ ਇੱਥੋਂ ਕਾਇਰ ਬਣ ਕੇ ਦੌੜੇ ਜਾਂਦੇ ਹੋ। ਉਹ ਆਪਣੀ ਫੌਜ ਨੂੰ ਨਾਲੇ ਜੀ ਵੰਗਾਰਦਾ, ਨਾਲੇ ਅਪਸ਼ਬਦਾਵਲੀ ਬੋਲਦਾ, ਔਰ ਨਾਲੇ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਿਵੇਂ ਦੌੜ ਸਕਦੇ ਹੋ, ਆਪਣੇ ਵੈਰੀ ਨੂੰ ਥੋੜ੍ਹੀ ਗਿਣਤੀ ਦੇ ਵਿੱਚ ਹੀ ਜਾਣਨਾ ਕਰੋ।
1: ਲਈ ਲੋਥ ਚਾਲੇ ਨਦੀ ਤੀਰ ਜਾਲੇ।
0: ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿੱਖਾਂ ਨੇ ਦੇਹੀ ਨੂੰ ਲਿਆ, ਭਾਈ ਸਾਹਿਬ ਸਿੰਘ ਜੀ ਦੀ ਦੇਹੀ ਨੂੰ ਚੁੱਕਿਆ, ਚੁੱਕ ਕੇ ਤੇ ਨਦੀ ਦੇ ਕਿਨਾਰੇ ਪਹੁੰਚਦੇ ਹਨ।
1: ਯੁੱਧ ਭਾਰੀ ਮਿਲੇ ਹੈ ਪਹਾੜੀ,
0: ਬਹੁਤ ਭਾਰੀ ਯੁੱਧ ਮਚਿਆ, ਪਹਾੜੀ ਜਿਹੜੇ ਉਹ ਸਾਰੇ ਇਕੱਠੇ ਹੋਏ ਹਨ।
1: ਜੀਦੰ ਪਠਾਨਾ ਦਲੰ ਫੇਰ ਆਨਾ।
0: ਵਜ਼ੀਦ ਖਾਂ ਦਾ ਜਿਹੜਾ ਦਲ ਹੈ ਉਹ ਮੁੜ ਕੇ ਫੇਰ ਆਉਂਦਾ, ਜਦੋਂ ਆਪਣੇ ਦਲ ਨੂੰ ਲਲਕਾਰਦਾ ਵੰਗਾਰਦਾ ਨਾਲੇ ਅਪਸ਼ਬਦਾਵਲੀ ਬੋਲਦਾ ਹਨਾ, ਨਾਲੇ ਉਹਨਾਂ ਨੂੰ ਕਹਿੰਦਾ ਵੀ ਜੇ ਹੁਣ ਤੁਸੀਂ ਜੰਗ ਦਾ ਮੈਦਾਨ ਛੱਡ ਕੇ ਭੱਜੇ ਤੇ ਮੈਂ ਤੁਸੀਂ ਇੱਥੋਂ ਤੇ ਜਾਨਾਂ ਬਚਾ ਕੇ ਦੌੜ ਜਾਓਗੇ ਪਰ ਤੁਹਾਨੂੰ ਮਾਰ ਮੈਂ ਦੇਣਾ, ਜੇ ਤੁਸੀਂ ਇੱਥੋਂ ਦੌੜ ਕੇ ਚਲੇ ਗਏ ਫਿਰ ਤੁਹਾਨੂੰ ਕਿਸੇ ਨੂੰ ਕੋਈ ਧਨ ਨਹੀਂ ਮਿਲਣਾ, ਕੋਈ ਕਿਸੇ ਤਰ੍ਹਾਂ ਦਾ ਤੁਹਾਡਾ ਜਿਹੜੀ ਵੇਤਨ ਹੈ ਤਨਖਾਹ ਹੈ ਉਹ ਤੁਹਾਨੂੰ ਨਹੀਂ ਦਿੱਤੀ ਜਾਏਗੀ। ਇਸ ਤਰ੍ਹਾਂ ਉਹਨੇ ਆਪਣੇ ਦੌੜੇ ਜਾਂਦੇ ਦਲ ਨੂੰ ਮੋੜਿਆ, ਜਦੋਂ ਦਲ ਮੁੜਦਾ ਫਿਰ ਉਹ ਗੁਰੂ ਸਾਹਿਬ ਜੀ ਵੱਲ ਵੱਧਦਾ ਹੈ।
1: ਸਭੇ ਆਏ ਰਾਜੇ ਬੜੀ ਲਾਜ ਲਾਜੇ।
0: ਹੁਣ ਸਾਰੇ ਰਾਜੇ ਵੀ ਆ ਗਏ, ਬੜੇ ਸ਼ਰਮਿੰਦੇ ਹੋਏ, ਹੁਣ ਇਹਨਾਂ ਪੱਲੇ ਸਿਵਾਏ ਸ਼ਰਮਿੰਦਗੀ ਤੋਂ ਹੁਣ ਕੁਝ ਨਹੀਂ ਸੀ ਰਹਿ ਗਿਆ ਜੀ, ਕੁਝ ਵੀ ਨਹੀਂ ਸੀ ਇਹਨਾਂ ਕੋਲ ਸਿਵਾਏ ਸ਼ਰਮਿੰਦਗੀ ਤੋਂ, ਕਿਉਂ ਅਸੀਂ ਫਰੇਬ ਵੀ ਕਰ ਲਿਆ ਸੀ ਗੁਰੂ ਸਾਹਿਬ ਨੂੰ ਫਿਰ ਵੀ ਹਰਾ ਨਹੀਂ ਸਕੇ, ਕੀਤਾ ਤਾਂ ਫਰੇਬ ਹੀ ਹੈ ਨਾ ਜੀ, ਇਦੋਂ ਵੱਡੀ ਸ਼ਰਮਿੰਦਗੀ ਕੀ ਹੋ ਸਕਦੀ ਹੈ ਵੀ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਤੇ

0: ਕੀ ਸਤਿਗੁਰੂ ਦਾ ਮੁਕਾਬਲਾ ਕਰ ਲੈਣਾ ਸੀ, ਇਹਨਾਂ ਨੇ ਗੁਰੂ ਸਾਹਿਬ ਨਾਲ ਛਲ ਵੀ ਕਰ ਲਿਆ, ਫਰੇਬ ਵੀ ਕਰ ਲਿਆ ਵੀ ਇੱਕ ਵਾਰੀ ਗੁਰੂ ਸਾਹਿਬ ਨੂੰ ਕਿਲੇ 'ਚੋਂ ਬਾਹਰ ਕੱਢ ਲਈਏ ਵੀ ਫਿਰ ਅਸੀਂ ਗੁਰੂ ਸਾਹਿਬ ਨੂੰ ਸੌਖੇ ਹੀ ਮਾਰ ਲੈਣਾ। ਅਤੇ ਜਦੋਂ ਇਹਨਾਂ ਦਾ ਜ਼ੋਰ ਫਿਰ ਵੀ ਨਹੀਂ ਨਾ ਚੱਲਿਆ, ਹੁਣ ਪਤਾ ਸੀ ਵੀ ਅਸੀਂ ਬੇਬਸ ਹੋ ਗਏ ਹਾਂ, ਲਾਚਾਰ ਹੋ ਗਏ ਹਾਂ, ਵੀ ਸਾਡਾ ਕੀ ਜ਼ੋਰ ਚੱਲਣਾ ਜੀ, ਅਤੇ ਇਹ ਤਾਂ ਸਾਡੇ ਪੈਰ ਨਹੀਂ ਲੱਗਣ ਦਿੰਦੇ ਇੱਥੇ। ਜਦੋਂ ਇਹਨਾਂ ਨੇ ਆਪਣੇ ਆਪ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਸਿੱਖਾਂ ਦੇ ਸਾਹਮਣੇ ਅਤੇ ਗੁਰੂ ਸਾਹਿਬ ਦੇ ਸਾਹਮਣੇ ਆਪਣੇ ਆਪ ਨੂੰ ਬੇਵੱਸ ਅਤੇ ਲਾਚਾਰ ਵੇਖਿਆ ਨਾ, ਇਹਨਾਂ ਕੋਲ ਸਿਵਾਏ ਸ਼ਰਮਿੰਦਗੀ ਤੋਂ ਕੁਝ ਨਹੀਂ ਸੀ ਬਚਿਆ। ਬਸ ਇਉਂ ਕਹਿ ਲਓ ਵੀ ਇੱਕ ਮਜਬੂਰੀ ਬਣ ਗਈ ਸੀ ਵੀ ਹੁਣ ਗੁਰੂ ਸਾਹਿਬ ਨਾਲ ਮੁਕਾਬਲਾ ਕਰਨਾ ਹੀ ਪਏਗਾ, ਨਹੀਂ ਤਾਂ ਸਾਰੇ ਕਾਇਰ ਬਣ ਕੇ ਦੌੜ ਕੇ ਉੱਥੋਂ ਭੱਜ ਜਾਂਦੇ ਵੀ ਜਾਨਾਂ ਬਚਾਓ, ਜਾਨਾਂ ਬਚਾਉਣ ਵਿੱਚ ਹੀ ਭਲਾਈ ਹੈ। ਬਸ ਇਹਨਾਂ ਦੀ ਇੱਕ ਮਜਬੂਰੀ ਸੀ ਵੀ ਅਸੀਂ ਵਜ਼ੀਰ ਖਾਂ ਨੂੰ ਸੱਦਿਆ, ਵਜ਼ੀਰ ਖਾਂ ਸਾਡੇ ਕਰਕੇ ਆਇਆ, ਤੁਰਕ ਸੈਨਾ ਸਾਡੇ ਕਰਕੇ ਆਈ ਹੈ, ਇਸ ਕਰਕੇ ਸਾਨੂੰ ਜੰਗ ਦੇ ਮੈਦਾਨ 'ਚ ਲੜਨਾ ਹੀ ਪਏਗਾ। ਇਹ ਤਾਂ ਖੜੋਤੇ ਨੇ ਜੀ, ਨਹੀਂ ਤੇ ਇਹ ਸ਼ਰਮਸਾਰ ਹੋਏ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਂਦੇ।
1: ਨਹੀਂ ਲੋਥ ਰਾਖੀ ਤਿਕੰ ਆਪ ਭਾਖੀ।
0: ਔਰ ਉੱਥੇ ਜੀ ਕਵੀ ਜੀ ਜ਼ਿਕਰ ਕਰਦੇ ਕਹਿੰਦੇ ਇਹਨਾਂ ਦੇ ਕੋਲੋਂ ਨਾ ਹੁਣ ਲੋਥ 'ਤੇ ਲੈ ਗਏ ਗੁਰੂ ਕੇ ਸਿੱਖ, ਦੇਹੀ 'ਤੇ ਲੈ ਗਏ ਸਿੱਖ ਦੀ ਭਾਈ ਸਾਹਿਬ ਸਿੰਘ ਦੀ, ਔਰ ਇਹ ਪਹਾੜੀ ਰਾਜੇ ਜਿਹੜੇ ਨਾ ਆਪਣੇ ਸਿਪਾਹੀਆਂ ਨੂੰ ਆ ਕੇ ਜਾਂ ਵਜ਼ੀਰ ਖਾਂ ਆਪਣੇ ਦਲ ਦੇ ਸਿਪਾਹੀਆਂ ਨੂੰ ਆ ਕੇ ਕਹਿੰਦਾ ਕਹਿੰਦਾ ਕੀ ਤੁਹਾਡੀ ਤਾਕਤ ਦਾ ਲਾਭ ਹੈ, ਕੀ ਤੁਹਾਡੀ ਐਡੇ ਵੱਡੇ ਦਲ ਦਾ ਲਾਭ ਹੈ ਵੀ ਤੁਹਾਡੇ ਕੋਲੋਂ ਇੱਕ ਦੇਹੀ ਨਹੀਂ ਸੰਭਾਲੀ ਗਈ, ਤੁਹਾਡੇ ਕੋਲੋਂ ਇੱਕ ਸਰੀਰ ਨਹੀਂ ਰੱਖਿਆ ਗਿਆ, ਇੱਕ ਦੇਹੀ ਤੁਸੀਂ ਨਹੀਂ ਸੰਭਾਲ ਸਕੇ, ਤ੍ਰਿਕਾਰ ਹੈ ਤੁਹਾਡੇ ਉੱਤੇ ਜਿਉਣਾ, ਤੁਹਾਡੇ ਐਸੇ ਯੋਧੇ ਸੂਰਮਤਾਈ 'ਤੇ, ਤੁਹਾਡੀ ਐਸੀ ਵੀਰਤਾ 'ਤੇ ਵੀ ਤੁਸੀਂ ਇੱਕ ਦੇਹੀ ਵੀ ਜਿਹੜੀ ਹੈ ਉਹਦੀ ਸੰਭਾਲ ਨਹੀਂ ਕਰ ਸਕੇ।
1: ਜਪੈ ਚੋਪ ਹੀ ਨਾ ਨਹੀਂ ਤੀਰ ਲੀਨਾ।
0: ਔਰ ਉੱਥੇ ਜੀ ਹੈ ਨਾ ਉਹਨਾਂ ਸਾਰਿਆਂ ਨੇ ਜੋ ਚਪੈ ਚੌਪ ਹੀ ਨਾ ਨਹੀਂ ਕਿਸੇ ਨੇ ਵੀ ਧੀਰਜ ਕਿੰਨੇ ਧਰਨਾ ਸੀ ਜੀ, ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਤੀਰ ਚੱਲਦੇ ਨੇ, ਮਾਲਕ ਪਾਤਸ਼ਾਹ ਦੇ ਚੱਲਦੇ ਤੀਰਾਂ ਅੱਗੇ ਕਿੰਨੇ ਧੀਰਜ ਧਰਨਾ ਹੈ।
1: ਹਰੇ ਸਿੰਘ ਹੇਰੇ ਸੋ ਗੋਰੀ ਨਗਿਰੇ।
0: ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੂੰ ਖੜੋਤੇ ਵੇਖਿਆ ਉਹਨਾਂ ਨੂੰ ਜਾਂ ਤੇ ਤੀਰ ਮਾਰ ਦਿੰਦੇ ਤੇ ਜਾਂ ਗੋਲੀਆਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੰਦੇ ਹਨ।
1: ਮਨੋ ਮੇਘ ਬੂਠੇ ਸੋ ਔਰਾਨ ਬੂਠੇ।
0: ਉੱਥੇ ਜੀ ਮਾਨੋ ਜਦੋਂ ਗੁਰੂ ਕੇ ਸਿੱਖ ਗੋਲੀਆਂ ਚਲਾਉਂਦੇ ਨੇ, ਕਿਉਂਕਿ ਗੁਰੂ ਕੇ ਸਿੱਖਾਂ ਦੀ ਗਿਣਤੀ ਥੋੜ੍ਹੀ ਹੈ ਅਤੇ ਫੌਜ ਵੱਧ ਗਿਣਤੀ ਵਿੱਚ ਹੈ, ਇਹਨਾਂ ਦੀਆਂ ਚਲਾਈਆਂ ਹੋਈਆਂ ਗੋਲੀਆਂ ਜਦੋਂ ਜਾ ਕੇ ਵੈਰੀਆਂ ਦੇ ਵੱਜਦੇ ਅਤੇ ਵੈਰੀ ਇੱਦਾਂ ਡਿੱਗਦਾ ਜਿਵੇਂ ਮੀਂਹ ਦੇ ਵਿੱਚ ਨਾ ਬਾਰਿਸ਼ ਦੇ ਵਿੱਚ ਵਰਖਾ ਦੇ ਵਿੱਚ ਗੜੇ ਡਿੱਗਦੇ ਨਾ, ਅਤੇ ਉਹਨਾਂ ਦੀ ਗਿਣਤੀ ਕੋਈ ਨਹੀਂ ਉਹਨਾਂ ਦੀ, ਬਸ ਉੱਦਾਂ ਇੱਧਰੋਂ ਗੁਰੂ ਕੇ ਸਿੱਖ ਗੋਲੀਆਂ ਚਲਾਉਂਦੇ ਅਤੇ ਉਹ ਚੱਲਦੀਆਂ ਹੋਈਆਂ ਗੋਲੀਆਂ ਗੜਿਆਂ ਦੀ ਨਿਆਈ ਨੇ, ਗੜਿਆਂ ਦੀ ਨਿਆਈ ਨੇ, ਗੜਿਆਂ ਦੇ ਤੁੱਲ ਨੇ, ਅਤੇ ਤੁਰਕ ਜਿਹੜੇ ਉਹ ਫਸਲ ਦੇ ਤੁੱਲ ਨੇ, ਬਸ ਉਹ ਜਿਵੇਂ ਗੜੇ ਫਸਲ ਵਿਛਾ ਦਿੰਦੇ ਨਾ ਸਾਰੀ ਜ਼ਮੀਨ 'ਤੇ, ਉੱਦਾਂ ਇਹਨਾਂ ਗੁਰੂ ਕਿਆਂ ਸਿੱਖਾਂ ਨੇ ਤੁਰਕਾਂ ਦੀ ਫੌਜ ਜ਼ਮੀਨ 'ਤੇ ਵਿਛਾਤੀ ਵੀ ਉੱਠਣ ਤੁਹਾਨੂੰ ਨਹੀਂ ਦਿੰਦੇ। ਇੱਦਾਂ ਇਹ ਮੁਕਾਬਲਾ ਉੱਥੇ ਗੁਰੂ ਕੇ ਸਿੱਖ ਕਰਦੇ ਹਨ। ਗੁਰੂ ਕੇ ਸਿੱਖਾਂ ਦੇ ਸਾਹਮਣੇ ਕ੍ਰਿਖੀ ਰੂਪ ਫਸਲ ਰੂਪ ਪਹਾੜੀਏ ਜਿਹੜੇ ਨੇ ਉਹ ਡਿੱਗ ਰਹੇ ਹਨ।
1: ਮਹਾਸਾਰ ਬਾਜਾ ਤਾਂ ਬੈਕਵੈ ਨਾ ਕਾਜਾ।
0: ਉੱਥੇ ਮਹਾਸਾਰ ਬਾਜਣ ਬਹੁਤ ਉੱਚੀ ਆਵਾਜ਼ ਦੇ ਵਿੱਚ, ਤਬੈ ਕਵੈ ਨਾ ਭਾਜਣ, ਉੱਥੇ ਗੁਰੂ ਕਿਆਂ ਸਿੱਖਾਂ ਨੇ ਇੰਨਾ ਕੁ ਬਲ ਇੰਨਾ ਕੁ ਜ਼ਿਆਦਾ ਜ਼ੋਰ ਆਪਣਾ ਪ੍ਰਗਟ ਕੀਤਾ ਕਿ ਕਿਸੇ ਨੂੰ ਦੌੜਨ ਵਾਸਤੇ ਵੀ ਉੱਥੋਂ ਰਸਤਾ ਨਾ ਲੱਭਾ। ਹੱਥੋ ਹੱਥ ਹੋ ਪਏ ਜੀ, ਤੀਰਾਂ ਅਤੇ ਬੰਦੂਕਾਂ ਦੇ ਨਾਲ ਨਾਲ ਹੱਥੋ ਹੱਥ ਤਲਵਾਰਾਂ 'ਤੇ ਆ ਗਏ, ਨੇਜਿਆਂ 'ਤੇ ਆ ਗਏ, ਹੱਥੋ ਹੱਥ ਲੜਾਈ ਹੋ ਪਈ, ਦੋਵੇਂ ਪਾਸਿਆਂ ਦੇ ਯੋਧੇ ਹੁਣ ਜੂਝਦੇ ਹਨ।
1: ਛੂਛ ਕੋਰੇ ਜਰੀ ਜੀਨ ਬੋਰੇ।
0: ਬਹੁਤ ਸਾਰੇ ਘੋੜੇ ਜੰਗ ਦੇ ਮੈਦਾਨ 'ਚ ਖਾਲੀ ਭੱਜੇ ਫਿਰਦੇ ਨੇ, ਜਿਨ੍ਹਾਂ ਦੇ ਉੱਤੇ ਕਾਠੀਆਂ 'ਤੇ ਪਾਈਆਂ ਹੋਈਆਂ ਨੇ ਪਰ ਉਹਨਾਂ ਉੱਤੇ ਬੈਠਣ ਵਾਲੇ ਅਸਵਾਰ ਹੈ ਨਹੀਂ, ਉਹਨਾਂ 'ਤੇ ਬੈਠੇ ਹੋਏ ਅਸਵਾਰ ਆਪਣੇ ਪ੍ਰਾਣ ਗਵਾ ਚੁੱਕੇ, ਧਰਤੀ 'ਤੇ ਡਿੱਗ ਚੁੱਕੇ। ਕਈ ਤੇ ਅਸਵਾਰ ਐਸੇ ਵੀ ਨੇ ਜਿਨ੍ਹਾਂ ਦੇ ਪੈਰ ਰਕਾਬਾਂ ਵਿੱਚ ਫਸੇ ਹੋਏ ਅਤੇ ਉਹ ਰਕਾਬਾਂ ਵਿੱਚ ਜਿਨ੍ਹਾਂ ਦੇ ਪੈਰ ਫਸੇ ਘੋੜੇ ਉਹਨਾਂ ਨੂੰ ਉਸੇ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਘੜੀ ਘਸੀਟਦੇ ਫਿਰਦੇ ਘੜੀਸਦੇ ਫਿਰਦੇ ਨੇ ਉਹਨਾਂ ਨੂੰ, ਪਰ ਘੋੜੇ ਜਿਹੜੇ ਕਈ ਨੇ ਜਿਹੜੇ ਕਾਠੀਆਂ ਸਮੇਤ ਖਾਲੀ ਫਿਰ ਰਹੇ ਹਨ।
1: ਕਹੂੰ ਬਾਜ ਮਾਰੇ ਕਹੂੰ ਸਵਾਰ ਡਾਰੇ,
0: ਕਈ ਥਾਂ ਦੇ ਉੱਤੇ ਘੋੜੇ ਮਾਰੇ ਗਏ ਤੇ ਕਈ ਥਾਂ ਦੇ ਉੱਤੇ ਅਸਵਾਰ ਮਾਰੇ ਗਏ।
1: ਕਾਏ ਕਾਲੇ ਭਜਨ ਤੇ ਬਿਹਾਲੇ,
0: ਔਰ ਕਈ ਜਿਹੜੇ ਉੱਥੇ ਵਿਸ਼ਾਲ ਜ਼ਖਮੀ ਹੋਏ ਤੇ ਕਈ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਨਾ ਪੁਕਾਰਦੇ ਫਿਰਦੇ, ਹਾਏ ਹਾਏ ਕੁਰਲਾਉਂਦੇ ਫਿਰਦੇ, ਬੇਹਾਲ ਹੋਏ ਹੋਏ ਆਪਣੇ ਪ੍ਰਾਣਾਂ ਦੇ ਵਾਸਤੇ ਭੀਖ ਮੰਗ ਰਹੇ ਹਨ।
1: ਮਾਰ ਨੇਜੇ ਜਮਤਾਰ ਭੇਜੇ,
0: ਕਈਆਂ ਨੇ ਫਿਰ ਨੇਜੇ ਮਾਰੇ ਜੀ, ਨੇਜਿਆਂ ਚ ਪਰੋਏ ਗੁਰੂ ਕਿਆ ਸਿੱਖਾਂ ਨੇ, ਪਰੋ ਪਰੋ ਕੇ ਨੇਜਿਆਂ ਚ ਜਮਾਂ ਦੇ ਧਾਮ ਭੇਜੇ, ਤੀਰ ਚਲਾਏ, ਗੋਲੀਆਂ ਚਲਾਈਆਂ, ਖੜਗ ਚਲਾਈਆਂ, ਤਲਵਾਰਾਂ ਚਲਾਈਆਂ, ਤਲਵਾਰਾਂ ਦੇ ਨਾਲ ਨਾਲ ਨੇਜੇ ਚਲਾਏ। ਜਦੋਂ ਨੇਜੇ ਚੱਲੇ ਤੇ ਨੇਜਿਆਂ ਚ ਪਰੋ ਪਰੋ ਵੈਰੀ ਸੁੱਟੇ, ਜਿਹਨੂੰ ਇੱਕ ਵਾਰੀ ਨੇਜਾ ਮਾਰਦੇ ਉਹਨੂੰ ਜਮ ਦੀ ਪੁਰੀ ਵਿੱਚ ਭੇਜ ਦਿੰਦੇ ਹਨ।
1: ਕਿਨੈ ਸੰਗ ਮਾਰੀ ਭਾਈ ਫੋਰ ਪਾਰੀ,
0: ਏਦਾਂ ਜੀ ਨਾ ਕੋਈ ਕਿਸੇ ਹਥਿਆਰ ਨਾਲ, ਸ਼ਸਤਰ ਨਾਲ, ਕੋਈ ਕਿਸੇ ਸ਼ਸਤਰ ਦੇ ਨਾਲ ਉੱਥੇ ਮੁਕਾਬਲਾ ਕਰਦਾ ਤੇ ਜਿਹਦੇ ਉਹ ਵਾਰ ਵੱਜਦਾ ਬਸ ਉਹ ਦੁਬਾਰਾ ਮੁੜ ਕੇ ਉੱਠਦਾ ਨਹੀਂ ਹੈ।
1: ਕਰਾਚੋਲ ਕੋਈ ਹਤੇ ਕੀ ਨ ਦੋਈ,
0: ਕੋਈ ਕਰਾਚੋਲ ਚਲਾ ਰਿਹਾ, ਤੇਗ ਚਲਾ ਰਿਹਾ, ਔਰ ਕਰਾਚੋਲ ਜਿਹੜੀ ਚੱਲ ਰਹੀ ਹੈ ਇੰਨੇ ਕੁ ਬਲ ਨਾਲ ਚਲਾਉਂਦੇ ਵੀ ਸਰੀਰ ਦੋ ਹਿੱਸਿਆਂ 'ਚ ਵੰਡ ਕੇ ਰੱਖ ਦਿੰਦੇ, ਇੱਕ ਕਾਇਆ ਨੂੰ ਦੋ ਹਿੱਸਿਆਂ ਦੇ ਵਿੱਚ ਕਰ ਦਿੰਦੇ ਹਨ।
1: ਤੂਲ ਰਾਚੇ,
0: ਔਰ ਕਈ ਐਸੇ ਜੀ ਯੋਧੇ ਨੇ ਜਿਹੜੇ ਮਿੱਟੀ ਦੇ ਵਿੱਚ ਹੀ ਉੱਥੇ ਨਾ ਮਿਲ ਗਏ। ਜਦੋਂ ਗੁਰੂ ਕਿਆ ਸਿੱਖਾਂ ਨੇ ਉਹ ਨਾ ਮੁਕਾਬਲਾ ਕੀਤਾ ਜੰਗ ਦੇ ਮੈਦਾਨ ਵਿੱਚ, ਦੋਵੇਂ ਪਾਸਿਆਂ ਦੇ ਦਲ ਹੱਥੋਂ ਹੱਥ ਹੋਏ, ਬੰਦੂਕਾਂ ਚੱਲੀਆਂ, ਬਹੁਤ ਸਾਰੇ ਸ਼ਸਤਰ ਚੱਲੇ, ਕਹਿੰਦੇ ਐਸੇ ਯੋਧਿਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਉਹ ਸਾਰੇ ਜਿਹੜੇ ਯੋਧੇ ਮਰੇ ਨਾ ਇੰਜ ਲੱਗਦਾ ਜਿਵੇਂ ਧੂੜ ਵਿੱਚ ਹੀ ਮਿਲਾ ਕੇ ਰੱਖ ਦਿੱਤੇ ਹਨ। ਮਾਲਕ ਪਾਤਸ਼ਾਹ ਦੇ ਜਿਹੜੇ ਤੀਰ ਨੇ ਉਹਨਾਂ ਤੀਰਾਂ ਨੇ ਬਹੁਤ ਸਾਰੇ ਯੋਧਿਆਂ ਨੂੰ ਵਿੰਨਿਆ ਹੈ।
1: ਪ੍ਰਾਣ ਖੋਏ ਬੜੀ ਨੀਰ ਸੋਏ,
0: ਜਿਨ੍ਹਾਂ ਦੇ ਉਹ ਤੀਰ ਵੱਜੇ ਨੇ ਉਹਨਾਂ ਨੇ ਆਪਣੇ ਪ੍ਰਾਣ ਗਵਾ ਲਏ, ਪ੍ਰਾਣ ਗਵਾ ਕੇ ਧਰਤੀ 'ਤੇ ਇੱਦਾਂ ਡਿੱਗੇ ਜਿਵੇਂ ਕੋਈ ਬਹੁਤ ਗੂੜੀ ਨੀਂਦਰ ਸੁੱਤਾ ਹੋਵੇ। ਮਾਲਕ ਪਾਤਸ਼ਾਹ ਦਾ ਤੀਰ ਜਿਸ ਵੀ ਯੋਧੇ ਦੇ ਜਾ ਕੇ ਵੱਜਦਾ ਉਹ ਯੋਧੇ ਦੇ ਪ੍ਰਾਣ ਨਹੀਂ ਬਚਦੇ, ਉਹ ਪ੍ਰਾਣ ਗਵਾ ਲੈਂਦਾ। ਅਤੇ ਮਾਲਕ ਪਾਤਸ਼ਾਹ ਜੀ ਦਾ ਵੱਜਿਆ ਹੋਇਆ ਤੀਰ ਧਰਤੀ 'ਤੇ ਯੋਧੇ ਨੂੰ ਇੱਦਾਂ ਸੁੱਟਦਾ ਜਿਵੇਂ ਗੂੜੀ ਨੀਂਦ ਕਿਸੇ ਨੇ ਸਵਾਇਆ ਹੋਵੇ, ਬਸ ਉਹ ਨੀਂਦ ਇੱਦਾਂ ਦੀ ਹੈ ਵੀ ਉੱਥੋਂ ਕੋਈ ਜਗਾਇਆ ਵੀ ਜਾਗਦਾ ਨਹੀਂ ਹੈ। ਸਾਰੇ ਪਾਸਿਆਂ ਤੋਂ ਗੋਲੀਆਂ ਚੱਲਦੀਆਂ ਨੇ, ਵੱਡੇ ਵੱਡੇ ਸਮੂਹਾਂ ਦੇ ਰੂਪ ਵਿੱਚ ਚੱਲਦੀਆਂ ਨੇ। ਜਦੋਂ ਦੋਵਾਂ ਪਾਸਿਆਂ ਦੇ ਯੋਧੇ ਗੋਲੀਆਂ ਚਲਾਉਂਦੇ ਨੇ ਤੇ ਦੋਵਾਂ ਪਾਸਿਆਂ ਦੇ ਯੋਧੇ ਉੱਥੇ ਕਈ ਸ਼ਹਾਦਤਾਂ ਦੇ ਜਾਮ ਵੀ ਪੀਂਦੇ ਹਨ। ਕਈ ਕਟਾਰਾਂ ਦੇ ਨਾਲ ਪ੍ਰਹਾਰ ਕਰਦੇ ਨੇ। ਵੇਖੋ ਜੀ ਜੰਗ ਦੇ ਮੈਦਾਨ ਅੰਦਰ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹ ਇੱਕ ਸ਼ਸਤਰ ਲੈ ਕੇ ਨਹੀਂ ਜੂਝਦੇ, ਬਹੁਤ ਸਾਰੇ ਸ਼ਸਤਰ ਨੇ ਜਿਹੜੇ ਗੁਰੂ ਕਿਆਂ ਸਿੱਖਾਂ ਦੇ ਕੋਲ ਨੇ। ਬਸ ਇੱਦਾਂ ਕਹਿ ਲਓ ਜੀ ਜਦੋਂ ਨਿਹੰਗ ਸਿੰਘਾਂ ਨੂੰ ਆਪਾਂ ਉਹਨਾਂ ਦੇ ਦਰਸ਼ਨ ਕਰੀਏ ਨਾ ਉਹਨਾਂ ਦੇ ਕੋਲ ਕਦੇ ਵੀ ਇੱਕ ਸ਼ਸਤਰ ਨਹੀਂ ਹੁੰਦਾ, ਜਿਵੇਂ ਉਹਨਾਂ ਦੇ ਕੋਲ ਸ਼ਸਤਰ ਕਈ ਗਿਣਤੀ ਵਿੱਚ ਨੇ ਜੀ। ਬਸ ਜੰਗ ਦੇ ਮੈਦਾਨ 'ਚ ਯੋਧੇ ਉਸੇ ਤਰ੍ਹਾਂ ਤਿਆਰ ਹੋ ਕੇ ਜਾਂਦੇ ਵੀ ਜੇ ਇੱਕ ਸ਼ਸਤਰ ਹੱਥੋਂ ਡਿੱਗ ਪਵੇ ਤਾਂ ਦੂਜੇ ਸ਼ਸਤਰ ਦੀ ਸੰਭਾਲ ਕਰ ਲਈ ਜਾਏ, ਜੇ ਇੱਕ ਸ਼ਸਤਰ ਜੰਗ ਦੇ ਮੈਦਾਨ ਵਿੱਚ ਟੁੱਟ ਜਾਏ, ਇੱਕ ਸ਼ਸਤਰ ਜਿਹੜਾ ਉਹ ਇੱਦਾਂ ਕਹਿ ਲਓ ਵੀ ਚੱਲਣ ਦੇ ਯੋਗ ਨਾ ਰਹੇ, ਫਿਰ ਦੂਜੇ ਸ਼ਸਤਰ ਦੀ ਸੰਭਾਲ ਕਰ ਲਈ ਜਾਂਦੀ। ਫਿਰ ਉਹ ਸ਼ਸਤਰ ਕਈ ਨੇ ਜੀ, ਕਈ ਸ਼ਸਤਰ ਤਾਂ ਐਸੇ ਜਿਹੜੇ ਕਮਰ ਕਸੇ ਦੇ ਵਿੱਚ ਰੱਖੇ ਹੁੰਦੇ ਹੈ ਨਾ, ਵੱਡੀਆਂ ਤੇਗਾਂ ਵੀ ਨੇਜੇ ਹੱਥਾਂ ਵਿੱਚ ਨੇ, ਤੇਗਾਂ ਨੇ, ਤੇਗਾਂ ਦੇ ਨਾਲ ਨਾਲ ਤੀਰਾਂ ਦੇ ਪੱਥੇ ਮੋਢਿਆਂ 'ਤੇ ਟੰਗੇ ਹੋਏ, ਔਰ ਇਹਦੇ ਨਾਲ ਨਾਲ ਕਈ ਕਟਾਰਾਂ ਹੈ ਨਾ, ਜਿਵੇਂ ਕਟਾਰ ਰੂਪੀ ਸ਼ਸਤਰ ਜਿਹੜਾ ਉਹ ਵੀ ਕਮਰ ਕਸੇ ਵਿੱਚ ਰੱਖਿਆ। ਇੱਦਾਂ ਗੁਰੂ ਕੇ ਸਿੱਖ ਪਹਿਲਾਂ ਨੇਜਿਆਂ ਨਾਲ ਹੈ ਨਾ ਮੁਕਾਬਲਾ ਕਰਦੇ, ਫਿਰ ਕਿਰਪਾਨ ਨਾਲ ਮੁਕਾਬਲਾ ਕਰਦੇ। ਜੇ ਕਿਰਪਾਨ ਵੀ ਜੰਗ ਦੇ ਮੈਦਾਨ ਵਿੱਚ ਕੋਲ ਨਾ ਰਹੇ ਫਿਰ ਉਹ ਕਮਰ ਕਸੇ ਵਿੱਚ ਪਈ ਜਿਹੜੀ ਕਟਾਰ ਹੈ ਉਹਨੂੰ ਕੱਢ ਕੇ ਅਤੇ ਫਿਰ ਮੁਕਾਬਲਾ ਕਰਦੇ। ਉਹ ਇਸ ਤਰ੍ਹਾਂ ਜੰਗ ਦੇ ਮੈਦਾਨ 'ਚ ਜੂਝਦੇ ਅਤੇ ਜਿਹੜੇ ਕਟਾਰਾਂ ਨਾਲ ਹਮਲਾ ਕਰਨ ਵਾਲੇ, ਕਟਾਰਾਂ ਨਾਲ ਮੁਕਾਬਲਾ ਕਰਨ ਵਾਲੇ, ਕਵੀ ਜੀ ਕਹਿੰਦੇ ਐਸੇ ਬਲ ਨਾਲ ਜੂਝਣ ਵਾਲੇ ਨੇ ਉਹ ਯੋਧੇ, ਕਟਾਰ ਇਸ ਢੰਗ ਨਾਲ ਮਾਰਦੇ ਨੇ ਵੈਰੀ ਦੇ ਕਿ ਉਹਦੇ ਮਾਰੀ ਹੋਈ ਕਟਾਰ ਦੇ ਨਾਲ ਪੇਟ ਉਹਦਾ ਪਾੜ ਕੇ ਰੱਖ ਦਿੰਦੇ ਹਨ। ਉੱਥੇ ਜੀ ਕਹਿੰਦੇ ਬਹੁਤ ਸਾਰੇ ਨਾ ਇੱਦਾਂ ਵੀ ਸਾਰੇ ਪਾਸੇ ਆਵਾਜ਼ ਕਿਹੜੀ ਹੈ, ਮਾਰ ਲਓ ਦੀ ਆਵਾਜ਼ ਹੀ ਗੂੰਜ ਰਹੀ, ਗੁਰੂ ਕੇ ਸਿੱਖਾਂ ਦੇ ਕੋਲ ਵੀ ਅਤੇ ਉੱਧਰੋਂ ਪਹਾੜੀ ਰਾਜਿਆਂ ਦੀ ਜਿਹੜੀ ਸੈਨਾ ਉਹ ਵੀ ਅਤੇ ਤੁਰਕਾਂ ਦੀ ਸੈਨਾ ਉਹ ਵੀ। ਵੱਜਿਆ ਰਾਗ ਮਾਰੂ, ਰਾਗ ਮਤਲਬ ਆਵਾਜ਼ ਵੱਜ ਰਹੀ ਸਿਰਫ ਮਾਰ ਲਓ ਦੀ, ਲਰੰਤੇ ਜੁਝਾਰੂ ਅਤੇ ਯੋਧੇ ਜਿਹੜੇ ਉਹ ਲੜ ਰਹੇ ਹਨ। ਕਹਿੰਦੇ ਵੀ ਇੱਦਾਂ ਉੱਥੇ ਯੋਧੇ ਜਿਹੜੇ ਉਹ ਇੱਕ ਦੂਜੇ ਦਾ ਮੁਕਾਬਲਾ ਕਰਦਿਆਂ ਹੋਇਆ ਨਾ ਧਕੇਲਦਿਆਂ ਹੋਇਆ ਇੱਕ ਦੂਜੇ ਨੂੰ ਲੈ ਜਾਂਦੇ ਹਨ।
1: ਤੜਕਤ ਕਾਲੀ ਆਮਿਖ ਪਖਣਾ,
0: ਉੱਥੇ ਤੇ ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਮੌਤ ਆਖ ਆਖ ਕੇ ਕਹਿ ਰਹੀ ਹੋਵੇ ਵੀ ਭਾਈ ਮੈਂ ਤੇ ਤੁਹਾਨੂੰ ਭਖਣ ਵਾਸਤੇ ਹੀ ਆਈ ਹਾਂ, ਯੋਧਿਆਂ ਨੂੰ ਖਾਣ ਵਾਸਤੇ ਹੀ ਮੈਂ ਆਈ ਹਾਂ।
1: ਤੰਗ ਵਿਸਾਲੀ ਸੂਰਜ ਛਪ ਗਯੋ,
0: ਬਹੁਤ ਸਾਰੀ ਧੂੜ ਉੱਥੇ ਉੱਡੀ, ਉਸ ਉੱਡੀ ਹੋਈ ਧੂੜ ਨੇ ਸੂਰਜ ਨੂੰ ਵੀ ਉੱਥੇ ਟਕਿਆ ਹੈ।
1: ਪਈ ਬਿਕਰਾਲੀ ਮੁਖ ਪਰ ਖੇਤੇ,
0: ਔਰ ਬਹੁਤ ਜਿਹੜੇ ਯੋਧੇ ਨੇ, ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਜੇ ਧੂੜ ਉੱਡੀ ਹੈ ਤੇ ਉਹ ਉੱਡ ਕੇ ਧੂੜ ਉਹ ਸਰੀਰਾਂ ਦੇ ਉੱਤੇ ਪੈਣੀ ਪੈਣੀ ਹੈ, ਉੱਡੀ ਹੋਈ ਧੂੜ ਨੇ ਚਿਹਰਿਆਂ ਉੱਤੇ ਵੀ ਪੈਣਾ, ਔਰ ਜਦੋਂ ਉਹ ਧੂੜ ਚਿਹਰਿਆਂ ਉੱਤੇ ਪਈ ਨਾ ਉਹਦੇ ਨਾਲ ਕਹਿੰਦੇ ਜਿਹੜੀ ਫੌਜ ਹੈ ਨਾ ਹੋਰ ਭਿਆਨਕ ਨਜ਼ਰੀ ਆਉਂਦੀ, ਉਹਨਾਂ ਦੇ ਚਿਹਰੇ ਹੋਰ ਭਿਆਨਕ ਨਜ਼ਰੀ ਆਉਂਦੇ ਹਨ।
1: ਲੋਹੂ ਕਪਟ ਕਰਾਲੀ ਆਤਰੇ ਗਿਰ ਭਰੀ,
0: ਲੋਹੂ ਕਪਟ ਹਨਾ ਹੁਣ ਵਸਤਰ ਜਿਹੜੇ ਉਹ ਲਹੂ ਨਾਲ ਭਿੱਜੇ ਹੋਏ, ਚਿਹਰਿਆਂ ਉੱਤੇ ਧੂੜ ਜਿਹੜੀ ਉਹ ਨਜ਼ਰੀ ਆਉਂਦੀ, ਉਹਦੇ ਕਰਕੇ ਸਰੂਪ ਜਿਹੜਾ ਯੋਧੇ ਦਾ ਫੌਜ ਦਾ ਸਰੂਪ ਹੈ ਹੋਰ ਭਿਆਨਕ ਨਜ਼ਰੀ ਆਉਂਦਾ। ਔਰ ਉੱਥੇ ਨਾ ਜੋ ਜੰਗ ਦੇ ਮੈਦਾਨ ਦੀ ਦਸ਼ਾ ਜਾਂ ਉੱਥੋਂ ਦਾ ਦ੍ਰਿਸ਼, ਕਵੀ ਜੀ ਕਹਿੰਦੇ ਵੀ ਜੰਗ ਦੇ ਮੈਦਾਨ 'ਚ ਅੰਤੜੀਆਂ ਵੀ ਖਿਲਰੀਆਂ ਹੋਈਆਂ, ਅੰਤੜੀਆਂ ਵਿਖਰੀਆਂ ਹੋਈਆਂ ਨਜ਼ਰ ਆਉਂਦੀਆਂ ਹਨ।
1: ਕਾਜੂ ਪੰਕਾ ਕੂਕੀ ਸਵਾਰ ਪੁਕਾਰਤੇ,
0: ਔਰ ਜਿਹੜੇ ਉੱਥੇ ਹੁਣ ਪੰਛੀ ਤੇ ਜਾਨਵਰ ਨੇ ਉਹ ਉੱਚੀ ਉੱਚੀ ਕੂਕਦੇ ਫਿਰ ਰਹੇ ਹਨ।
1: ਗਿਰਜਾ ਉੱਡ ਉੱਡ ਟੁਕੀ ਕਾਕਣ ਕੰਕ ਸੋ,
0: ਗਿਰਜਾਂ ਜਿਹੜੀਆਂ ਨੇ ਉਹ ਉੱਡ ਉੱਡ ਕੇ ਆਉਂਦੀਆਂ ਨੇ, ਦੂਰ ਦੁਰਾਡੇ ਉੱਡ ਉੱਡ ਕੇ ਆਉਂਦੀਆਂ, ਕਾਂ ਆਉਂਦੇ ਨੇ ਉੱਥੇ ਆ ਕੇ ਨਾ, ਔਰ ਜਿਹੜੀਆਂ ਇੱਲਾਂ ਕਹਿ ਲਓ ਨਾ ਉਹ ਵੀ ਆ ਕੇ ਉੱਥੇ, ਗਿਰਜਾਂ ਵੀ ਆ ਰਹੀਆਂ, ਇੱਲਾਂ ਵੀ ਆ ਰਹੀਆਂ, ਕਾਂ ਵੀ ਆ ਰਹੇ, ਪੰਛੀ ਮਾਸਾਹਾਰੀ ਪੰਛੀ ਕਹਿ ਲਓ ਉੱਥੇ ਆ ਕੇ ਆਪਣੇ ਪੇਟ ਦੀ ਪੂਰਤੀ ਕਰਦੇ, ਮਾਸ ਦਾ ਆਹਾਰ ਕਰਦੇ, ਕੋਈ ਅੰਤੜੀਆਂ ਲੈ ਕੇ ਉੱਡਿਆ ਫਿਰਦਾ, ਗਿਰਜਾਂ ਜਿਹੜੀਆਂ ਬੋਟ ਹਨਾ ਸਰੀਰਾਂ ਦੇ ਉੱਤੋਂ ਬੋਟੀਆਂ ਚੁੰਝਾਂ ਦੇ ਨਾਲ ਮਾਸ ਨੋਚ ਨੋਚ ਕੇ ਉੱਡੀਆਂ ਫਿਰਦੀਆਂ, ਇੱਲਾਂ ਵੀ ਇੱਦਾਂ ਹੀ, ਕਾਂ ਜਿਹੜਾ ਉਹ ਚੁੰਝਾਂ ਮਾਰਦਾ ਫਿਰਦਾ, ਇੱਦਾਂ ਉੱਥੇ ਜੰਗ ਦੇ ਜਿਹੜਾ ਹਾਲਾਤ ਨੇ ਜੰਗ ਦੇ ਮੈਦਾਨ ਦੇ ਉੱਥੇ ਇਸ ਤਰ੍ਹਾਂ ਦਾ ਦ੍ਰਿਸ਼ ਬਣਿਆ ਹੋਇਆ ਹੈ।
1: ਗੋਲਕਾ ਚੱਲ ਚੱਲ ਸ਼ੁੰਕੀ ਉਰ ਸਿਰ ਫੋੜਤੀ,
0: ਗੋਲੀਆਂ ਚੱਲ ਰਹੀਆਂ, ਉਹਨਾਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ, ਛੂਕਦੀ ਹੋਈ ਗੋਲੀ ਆਉਂਦੀ ਹੈ, ਬਸ ਆ ਕੇ ਉਹ ਮੱਥੇ ਵਿੱਚ ਜਦੋਂ ਵੱਜਦੀ ਤੇ ਉਹ ਮੱਥਾ ਖਿਲਾਰ ਕੇ ਰੱਖ ਦਿੰਦੀ, ਸਿਰ ਉੱਥੇ ਪਾੜ ਕੇ ਰੱਖ ਦਿੰਦੀ ਹੈ।
1: ਜੀਵਨ ਆਸ਼ਾ ਚੁੱਕੀ ਪੜਥੂ ਕਤਨਾ,
0: ਉੱਥੇ ਜਿਉਣ ਦੀ ਆਸ਼ਾ ਜਿਹੜੀ ਨਾ ਉਹ ਖਤਮ ਹੋ ਗਈ, ਯੋਧਿਆਂ ਨੇ ਮੰਨ ਲਿਆ ਵੀ ਇੱਥੋਂ ਹੁਣ ਅਸੀਂ ਬਚ ਕੇ ਜਾ ਨਹੀਂ ਸਕਦੇ, ਗੁਰੂ ਕੇ ਸਿੱਖ ਜਿਹੜੇ ਜੂਝ ਰਹੇ ਨੇ ਉਹ ਤੇ ਪਹਿਲਾਂ ਹੀ ਮੰਨੀ ਬੈਠੇ ਵੀ ਅਸੀਂ ਇੱਥੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਆਏ ਹਾਂ, ਅਤੇ ਜਿਹੜੇ ਵੈਰੀ ਦਲ ਨੂੰ ਲੱਗਦਾ ਸੀ ਵੀ ਅਸੀਂ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਹਾਂ ਸਾਡਾ ਨੁਕਸਾਨ ਨਹੀਂ ਹੋਣਾ, ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚੋਂ ਜਿਉਣ ਦੀ ਆਸ ਜਿਹੜੀ ਨਾ ਉਹ ਛੱਡ ਦਿੱਤੀ ਹੈ।
1: ਜਿਹੜਾ ਸੰਜੋਵਾ ਟੁੱਟੀ ਗਰ ਤੇ ਗਿਰ ਪਰੀ,
0: ਬਹੁਤ ਸਾਰੀਆਂ ਜਿਹੜੀਆਂ ਸੰਜੋਆਂ ਨੇ ਨਾ ਸਰੀਰ ਉੱਤੇ ਪਾਏ ਹੋਏ ਕਵਚ ਜਿਹੜੇ ਨੇ, ਉਹ ਕਵਚ ਵੀ ਜਿਹੜੇ ਨਾ ਉਹ ਟੁੱਟ ਟੁੱਟ ਕੇ ਜ਼ਮੀਨ ਦੇ ਉੱਤੇ ਡਿੱਗੇ ਹੋਏ ਨਜ਼ਰੀ ਆਉਂਦੇ ਹਨ।
1: ਚਮੂ ਨਿਖੁਟੀ ਹੁਟੀ ਉਜਤੇ,
0: ਬਹੁਤ ਸਾਰੀ ਫੌਜ ਜਿਹੜੀ ਉਹ ਲੜਦਿਆਂ ਹੋਇਆ ਨਿਖੁਟੀ ਹਨਾ ਨਿਖੁੱਟ ਗਈ, ਘਟੀ ਬਹੁਤ ਸਾਰੀ ਫੌਜ, ਅਤੇ ਇੱਦਾਂ ਕਹਿ ਲਓ ਫੌਜ ਦਾ ਜਦੋਂ ਧੀਰਜ ਹੀ ਟੁੱਟ ਗਿਆ ਨਾ ਬਲ ਤੇ ਸਹਿਜ ਸੁਭਾਅ ਟੁੱਟ ਜਾਂਦਾ ਹੈ, ਜਿੰਨਾ ਚਿਰ ਧੀਰਜ ਹੈ ਬਲ ਓਨਾ ਚਿਰ ਹੀ ਹੈ, ਅਤੇ ਜਦੋਂ ਇਨਸਾਨ ਆਪਣੇ ਆਪ ਨੂੰ ਮਨ ਕਰਕੇ ਕਮਜ਼ੋਰ ਸਮਝਣ ਲੱਗ ਜਾਏ ਫਿਰ ਬਲ ਜਿੰਨਾ ਮਰਜ਼ੀ ਹੋਵੇ ਉੱਥੇ ਬਲ ਕੀ ਕਰੇਗਾ। ਯੋਧਾ ਓਨਾ ਚਿਰ ਹੀ ਜੂਝੇਗਾ ਜਿੰਨਾ ਚਿਰ ਉਹਨੂੰ ਅੰਦਰੋਂ ਲੱਗਦਾ ਵੀ ਮੈਂ ਮੁਕਾਬਲਾ ਕਰ ਸਕਦਾ। ਜੇ ਉਹਨੂੰ ਇਹ ਲੱਗਣ ਲੱਗ ਜੇ ਵੀ ਨਹੀਂ ਹੁਣ ਨਹੀਂ ਮੁਕਾਬਲਾ ਹੋਣਾ, ਉਹ ਕੀ ਜੂਝੇਗਾ। ਜਿਹੜੀ ਵੈਰੀਆਂ ਦੀ ਫੌਜ ਹੈ, ਵੈਰੀਆਂ ਦਾ ਦਲ ਹੈ, ਉਹਦੇ ਵਿੱਚ ਬਹੁਤ ਸਾਰੇ ਯੋਧੇ ਐਸੇ ਨੇ ਜਿਨ੍ਹਾਂ ਨੇ ਆਪਣਾ ਧੀਰਜ ਗਵਾ ਲਿਆ। ਜਦੋਂ ਆਪਣੇ ਸਾਥੀ ਮਰਦੇ ਵੇਖੇ, ਭੈੜੀ ਮੌਤੇ ਮਰਦੇ ਵੇਖੇ ਵੀ ਐਡੇ ਐਡੇ ਬਲੀਆਂ ਦਾ ਕੁਛ ਨਹੀਂ ਬਣਿਆ ਤਾਂ ਸਾਡਾ ਕੀ ਬਣੇਗਾ, ਉਹਨਾਂ ਦੇ ਮਨ ਦਾ ਧੀਰਜ ਜਾਂਦਾ ਰਿਹਾ। ਜਦੋਂ ਮਨ ਦਾ ਧੀਰਜ ਚਲੇ ਗਿਆ ਫਿਰ ਬਲ ਤੇ ਕੋਲੇ ਰਹਿਣਾ ਹੀ ਨਹੀਂ, ਸੁਭਾਵਿਕ ਜਿਹੀ ਗੱਲ ਹੈ। ਉਹ ਆਪਣਾ ਬਲ ਵੀ ਉੱਥੇ ਗਵਾ ਲੈਂਦੇ ਹਨ।
1: ਛਾਤੀ ਅੱਖੀਆਂ ਫੁੱਟੀ ਲੱਗ ਲੱਗ ਗੋਰੀਆਂ,
0: ਕਈ ਛਾਤੀਆਂ ਉੱਥੇ ਫੁੱਟੀਆਂ, ਮਤਲਬ ਕਈਆਂ ਦੀਆਂ ਛਾਤੀਆਂ ਬੰਨੀਆਂ ਗਈਆਂ, ਕਈਆਂ ਦੇ ਮੱਥੇ ਬੰਨੇ ਗਏ, ਕਈਆਂ ਦੀਆਂ ਅੱਖਾਂ ਜਿਹੜੀਆਂ ਉਹ ਉੱਥੇ ਫੁੱਟ ਗਈਆਂ, ਹੈ ਨਾ। ਅੱਖਾਂ ਦੇ ਵਿੱਚ ਜਦੋਂ ਗੋਲੀ ਵਾ, ਹੁਣ ਗੋਲੀ ਤਾਂ ਚੱਲੀ ਹੈ ਜੀ, ਬੰਦੂਕ ਵਿੱਚੋਂ ਗੋਲੀ ਨਿਕਲੀ ਹੈ, ਉਹ ਨਿਕਲੀ ਹੋਈ ਗੋਲੀ ਨੇ ਆ ਕੇ ਸਰੀਰ ਦੇ ਕਿਹੜੇ ਅੰਗ 'ਤੇ ਵੱਜਣਾ ਇਹਦਾ ਕੋਈ ਦਾਅਵਾ ਨਹੀਂ। ਬਸ ਇੰਨਾ ਕਹਿ ਸਕਦੇ ਹਾਂ, ਚੱਲੀ ਹੋਈ ਗੋਲੀ ਦੇ ਅੱਗੇ ਕੋਈ ਸਹਿਜ ਸੁਭਾਅ ਦੂਜਾ ਆ ਜਾਏ ਉਹ ਮਾਰਿਆ ਜਾਂਦਾ, ਕੋਈ ਬਚ ਜਾਂਦਾ, ਕੋਈ ਮਾਰਿਆ ਜਾਂਦਾ। ਕਿਸੇ ਦੇ ਸਿਰ 'ਚ ਵੱਜਦੀ, ਕਿਸੇ ਦੇ ਅੱਖ 'ਤੇ ਵੱਜਦੀ ਅਤੇ ਕਿਸੇ ਦੀ ਛਾਤੀ 'ਚ ਵੱਜਦੀ। ਬਸ ਉਹ ਚੱਲੀ ਹੋਈ ਗੋਲੀ ਜਦੋਂ ਆ ਕੇ ਵੱਜਦੀ ਹੈ ਨਾ, ਉਹਨੇ ਬਹੁਤ ਸਾਰੇ ਛਾਤੀ ਅੱਖੀਆਂ ਫੂਟੀ ਅਲੱਗ ਅਲੱਗ ਗੋਰੀਆਂ, ਉੱਥੇ ਗੋਲੀਆਂ ਵੱਜ ਵੱਜ ਕੇ ਸਰੀਰਕ ਅੰਗ ਭੰਗ ਹੋਏ ਹਨ।
1: ਕਹਿੰਦੇ
0: ਗੋਲੀਆਂ ਦੀ ਤੇ ਵਾਛੜ ਸੁੱਟੀ ਹੈ, ਬਸ ਵਰਖਾ ਹੀ ਕੀਤੀ ਹੈ, ਤੱਕ ਤੱਕ ਕੇ ਵੈਰੀਆਂ ਵੱਲ ਨਾ ਬੰਦੂਕ ਦੀਆਂ ਗੋਲੀਆਂ ਹੀ ਚਲਾਉਂਦੇ ਹਨ।
1: ਭਾਰਤ ਜਨ ਪਯੋ,
0: ਕਹਿੰਦੇ ਕਿੱਥੋਂ ਕੁ ਤੱਕ ਇਹ ਲੜਾਈ ਨੂੰ ਬਿਆਨ ਕਰਾਂ। ਕਵੀ ਜੀ ਕਹਿੰਦੇ ਵੀ ਉਸ ਥਾਂ 'ਤੇ ਨਾ ਬਸ ਭੜਥੂ ਹੀ ਜਿਹੜਾ ਉਹ ਪਿਆ ਹੋਇਆ, ਸਾਰੇ ਪਾਸੇ ਕਮਸਾਨ ਹੀ ਕਮਸਾਨ ਨਜ਼ਰ ਆ ਰਿਹਾ ਹੈ। ਪਰ ਯੋਧੇ ਜਿਹੜੇ ਨੇ ਨਾ ਉਹ ਪਿੱਛੇ ਨਹੀਂ ਹਟ ਰਹੇ, ਭੇੜ ਹੋ ਰਿਹਾ ਯੋਧਿਆਂ ਦਾ, ਪਰ ਯੋਧੇ ਪਿੱਛੇ ਨਹੀਂ ਹਟ ਰਹੇ, ਇੱਕ ਦੂਜੇ ਦਾ ਮੁਕਾਬਲਾ ਡਟ ਕੇ ਬਲ ਦੇ ਨਾਲ ਕਰ ਰਹੇ ਹਨ।
1: ਲੋਥਣ ਅਵਨੀ ਛਾਈ ਜੋਰਾ ਚ ਖੇਤ ਕੀ,
0: ਕਹਿੰਦੇ ਉੱਥੇ ਨਾ ਧਰਤੀ ਦੇ ਉੱਤੇ ਹੁਣ ਜ਼ਮੀਨ ਦਾ ਹਿੱਸਾ, ਧਰਤੀ ਦਾ ਹਿੱਸਾ ਨਹੀਂ ਦਿਸਦਾ, ਧਰਤੀ ਉੱਤੇ ਪਈਆਂ ਦੇਹਾਂ ਹੀ ਨਜ਼ਰ ਆਉਂਦੀਆਂ ਨੇ, ਸਰੀਰ ਹੀ ਉੱਥੇ ਪਏ ਨਜ਼ਰ ਆ ਰਹੇ ਹਨ।
1: ਘਾਇਲ ਹਵੈ ਸਮੁਦਾਈ ਭਾਗੇ ਕੇਤੀ ਨੇ,
0: ਕਈ ਉੱਥੇ ਘਾਇਲ ਹੋਏ, ਕਈ ਉੱਥੇ ਜ਼ਖਮੀ ਹੋਏ, ਕਈਆਂ ਨੇ ਆਪਣਾ ਧੀਰਜ ਗਵਾਇਆ, ਜਿਨ੍ਹਾਂ ਨੇ ਧੀਰਜ ਗਵਾਇਆ ਉਹ ਭੱਜ ਗਏ, ਉਹ ਦੌੜ ਗਏ, ਜਿਹੜੇ ਧੀਰਜ ਰੱਖ ਕੇ ਜੂਝਦੇ ਰਹੇ ਉਹ ਮਾਰੇ ਗਏ, ਅਤੇ ਜਿਨ੍ਹਾਂ ਨੇ ਆਪਣੇ ਸਾਥੀ ਮਰਦੇ ਵੇਖੇ ਧੀਰਜ ਗਵਾ ਲਿਆ ਉਹ ਉੱਥੋਂ ਜੰਗ ਦਾ ਮੈਦਾਨ ਛੱਡ ਕੇ ਦੌੜ ਗਏ। ਕਵੀ ਜੀ ਕਹਿੰਦੇ ਜੰਗ ਕਿੱਥੋਂ ਕੁ ਤੱਕ ਬਿਆਨ ਕਰੀਏ, ਉੱਥੇ ਸਿਰਫ ਕਮਸਾਨ ਦੀ ਜੰਗ ਪਈਆਂ ਲੋਥਾਂ ਅਤੇ ਵਿੰਨੇ ਹੋਏ ਸਰੀਰ ਔਰ ਹਾਏ ਹਾਏ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ, ਅਤੇ ਕਈ ਯੋਧੇ ਨੇ ਜਿਹੜੇ ਉੱਚੀ ਉੱਚੀ ਕੂਕਦਿਆਂ ਅਜੇ ਵੀ ਧੀਰਜ ਰੱਖ ਕੇ ਬੈਠੇ ਅਤੇ ਕਹਿ ਰਹੇ ਵੈਰੀ ਦਲ ਮਾਰ ਲਓ, ਥੋੜ੍ਹੀ ਗਿਣਤੀ ਵਿੱਚ ਹੀ ਹੈ। ਗੁਰੂ ਕੇ ਸਿੱਖ ਵੀ ਇਸੇ ਤਰ੍ਹਾਂ, ਅਤੇ ਉੱਧਰੋਂ ਪਹਾੜੀ ਰਾਜਿਆਂ ਦੀ ਤੁਰਕਾਂ ਦੀ ਸੈਨਾ ਵੀ ਇਸੇ ਤਰ੍ਹਾਂ ਹੀ ਰੌਲਾ ਪਾਉਂਦੀ ਹੈ। ਗੁਰੂ ਕੇ ਸਿੱਖ ਬੜੇ ਧੀਰਜ ਨਾਲ ਜੂਝ ਰਹੇ, ਪਹਾੜੀ ਰਾਜਿਆਂ ਦੀ ਸੈਨਾ ਅਤੇ ਤੁਰਕਾਂ ਦੀ ਸੈਨਾ ਆਪਣੇ ਹਿਰਦਿਆਂ ਦਾ ਧੀਰਜ ਗਵਾਈ ਬੈਠੀ ਹੈ, ਜੰਗ ਦੇ ਮੈਦਾਨ ਵਿੱਚ ਜੂਝ ਰਹੇ ਨੇ। ਬਸ ਇਉਂ ਕਹਿ ਲਓ ਵੀ ਆਪਣੇ ਆਗੂਆਂ ਤੋਂ ਡਰਦਿਆਂ ਹੋਇਆਂ, ਕਈ ਸਿਪਾਹੀ ਰਾਜਿਆਂ ਤੋਂ ਡਰਦਿਆਂ ਲੱਗੇ ਹੋਏ, ਅਤੇ ਕਈ ਯੋਧੇ ਜਿਹੜੇ ਉਹ ਵਜ਼ੀਰ ਖਾਂ ਤੋਂ ਡਰਦਿਆਂ ਜੰਗ ਦੇ ਮੈਦਾਨ 'ਚ ਖੜੋਤੇ, ਬਹੁਤਿਆਂ ਨੇ ਆਪਣੇ ਮਨ ਦਾ ਹੌਂਸਲਾ ਗਵਾ ਲਿਆ ਵੀ ਅਸੀਂ ਲੜਾਂਗੇ। ਬਹੁਤਿਆਂ ਦਾ ਮਨ ਜਿਹੜਾ ਉਹ ਹੁਣ ਉੱਥੇ ਕਹਿ ਲਓ ਢੇਰੀ ਢਾ ਚੁੱਕਿਆ, ਮਨ ਧੀਰਜ ਛੱਡ ਚੁੱਕਿਆ, ਬਸ ਇੱਕ ਮਜ਼ਬੂਰੀ ਹੈ ਜਿਹੜੀ ਉਹਨਾਂ ਨੂੰ ਹੁਣ ਜੰਗ ਦੇ ਮੈਦਾਨ ਵਿੱਚ ਖੜਾ ਕੇ ਉਹ ਲੈ ਕੇ ਬੈਠੀ ਹੋਈ ਹੈ, ਜਾਂ ਇੱਦਾਂ ਕਹਿ ਲਓ ਲੈ ਕੇ ਖੜੋਤੀ ਹੋਈ ਹੈ। ਜੂਝਣ ਦਾ ਉਹਨਾਂ ਵਿੱਚੋਂ ਕਿਸੇ ਦਾ ਵੀ ਮਨ ਨਹੀਂ ਹੈ। ਇਸ ਤਰ੍ਹਾਂ ਉੱਥੇ ਜੰਗ ਦੀ ਦਸ਼ਾ ਜਿਹੜੀ, ਹਾਲਾਤ ਜਿਹੜੇ ਕਵੀ ਜੀ ਬਿਆਨ ਕਰ ਰਹੇ ਨੇ, ਨਾਲ ਨਾਲ ਆਪਾਂ ਅੱਜ ਦਾ ਇਤਿਹਾਸਕ ਦਿਨ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਸੋਢੀ ਸੁਲਤਾਨ ਜਿਨ੍ਹਾਂ ਦਾ ਅੱਜ ਗੁਰਿਆਈ ਪੁਰਬ ਹੈ, ਗੁਰਤਾ ਗੱਦੀ ਦਿਵਸ ਹੈ, ਉਹ ਇਤਿਹਾਸ ਦੇ ਪੰਨਿਆਂ ਨੂੰ ਵੀ ਆਪਾਂ ਨਾਲ ਨਾਲ ਸਾਂਝਾ ਕਰਦੇ ਚੱਲੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਬਹੁਤ ਲੰਮਾ ਅਰਸਾ ਗੁਰੂ ਨਾਨਕ ਦੇ ਘਰ ਵਿੱਚ ਪਹਿਲਾਂ ਸੇਵਾ ਕੀਤੀ ਹੈ। ਜਦੋਂ ਸਰੀਰਕ ਉਮਰ ਵੇਖਦੇ ਹਾਂ ਨਾ ਜੀ, ਤੇ ਕੁੱਲ 47 ਕੁ ਸਾਲ ਗੁਰੂ ਰਾਮਦਾਸ ਪਾਤਸ਼ਾਹ ਨੇ ਸਰੀਰਕ ਉਮਰ ਜਿਹੜੀ ਉਹ ਬਤੀਤ ਕੀਤੀ ਹੈ, 47 ਕੁ ਸਾਲ। 47 ਸਾਲਾਂ ਦੇ ਵਿੱਚੋਂ 40 ਸਾਲ ਤੱਕ ਸਿਰਫ ਸੇਵਾ ਹੀ ਕਮਾਈ ਹੈ। 40 ਸਾਲ ਦੀ ਉਮਰ ਤੱਕ 7 ਸਾਲ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਅੰਦਾਜ਼ਾ ਲਾ ਲਓ, 1534 ਵਿੱਚ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦਾ ਪ੍ਰਕਾਸ਼ ਹੁੰਦਾ ਹੈ। 1534 ਤੋਂ ਲੈ ਕੇ ਗੁਰੂ ਪਾਤਸ਼ਾਹ ਦੀ 40 ਸਾਲਾਂ ਦੀ ਉਮਰ ਲਾ ਲਓ, 40 ਸਾਲਾਂ ਦੀ ਉਮਰ ਹੈ ਜਿਸ ਦਿਨ ਭਾਈ ਜੇਠਾ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੁੰਦੇ ਨੇ। 40 ਸਾਲ ਦੀ ਉਮਰ ਹੈ। ਫਿਰ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋ ਕੇ ਜੋ ਜ਼ਿੰਮੇਵਾਰੀ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਲੱਗੀ, ਇੱਦਾਂ ਕਹਿ ਲਓ ਜਾਂ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਸੀ, ਉਸ ਜ਼ਿੰਮੇਵਾਰੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਬਖੂਬੀ ਨਿਭਾਉਂਦੇ ਨੇ। ਇੱਕ ਖਿਆਲ ਕਰਿਓ, ਹੁਣ ਜਿੱਦਣ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣੀ ਨਾ, ਗੁਰਤਾ ਗੱਦੀ ਦੇਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਤਿਆਰ ਕੀਤਾ। ਵੇਖਣ ਵਾਲਿਆਂ ਦਾ ਨਜ਼ਰੀਆ ਕੁਝ ਹੋਰ ਹੈ, ਪਰ ਗੁਰੂ ਨਾਨਕ ਸਾਹਿਬ ਦਾ ਅਤੇ ਭਾਈ ਲਹਿਣੇ ਦਾ ਨਜ਼ਰੀਆ ਕੁਝ ਹੋਰ ਹੈ। ਇੱਕੋ ਬੇਨਤੀ ਕਰਨੀ, ਫਿਰ ਗੁਰੂ ਰਾਮਦਾਸ ਪਾਤਸ਼ਾਹ ਵਾਲੇ ਇਤਿਹਾਸ 'ਤੇ ਆ ਜਾਣਾ। ਭਾਈ ਲਹਿਣਾ ਜੀ ਦੇ ਸਿਰ ਉੱਤੇ ਗੁਰੂ ਸਾਹਿਬ ਨੇ ਇੱਕ ਘਾਹ ਦੀ ਪੰਡ ਚੁਕਾਈ ਹੈ। ਉਹ ਘਾਹ ਦੀ ਪੰਡ ਜਿਹਦੇ ਵਿੱਚੋਂ ਚਿੱਕੜ ਚੋਰ ਆ, ਚਿੱਕੜ ਨਾਲ ਭਰਿਆ ਹੋਇਆ ਉਹ ਘਾਹ ਕਹਿ ਲਓ, ਗੁਰੂ ਅੰਗਦ ਦੇਵ ਪਾਤਸ਼ਾਹ ਨਾ ਭਾਈ ਲਹਿਣਾ ਜੀ ਨੇ ਉਹ ਪੰਡ ਆਪਣੇ ਸਿਰ 'ਤੇ ਚੁੱਕੀ, ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਹੋਇਆ। ਵੇਖਣ ਵਾਲਿਆਂ ਇਹ ਹੀ ਕਿਹਾ ਵੀ ਸਤਿਗੁਰੂ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਪਾਏ ਹੋਏ ਵਸਤਰ ਗੰਦੇ ਹੋ ਗਏ, ਉਹਨਾਂ ਦੇ ਸਿਰ ਉੱਤੇ ਬੰਨੀ ਹੋਈ ਦਸਤਾਰ ਚਿੱਕੜ ਨਾਲ ਗੰਦੀ ਹੋ ਚੁੱਕੀ ਹੈ, ਉਹਨਾਂ ਦੇ ਵਸਤਰ ਗੰਦੇ ਹੋ ਚੁੱਕੇ। ਗੁਰੂ ਨਾਨਕ ਸਾਹਿਬ ਦਾ ਨਜ਼ਰੀਆ ਇਹ ਕਹਿ ਰਿਹਾ ਵੀ ਇਹਨਾਂ ਦੇ ਸਿਰ 'ਤੇ ਤੁਹਾਨੂੰ ਨਜ਼ਰ ਆ ਰਿਹਾ ਘਾਹ ਦੀ ਪੰਡ ਹੈ, ਪਰ ਇਹਨਾਂ ਦੇ ਸਿਰ 'ਤੇ ਗੁਰਿਆਈ ਦਾ ਛਤਰ ਹੈ। ਤੁਹਾਨੂੰ ਲੱਗ ਰਿਹਾ ਇਹਨਾਂ ਦੇ ਸਰੀਰ ਦੇ ਪਾਏ ਹੋਏ ਵਸਤਰਾਂ ਉੱਤੇ ਚਿੱਕੜ ਦੀਆਂ ਛਿੱਟਾਂ ਡਿੱਗੀਆਂ, ਪਰ ਚਿੱਕੜ ਦੇ ਛਿੱਟੇ ਨਹੀਂ, ਇਹ ਅਤਰ ਦਾ ਛਿੜਕਾਅ ਹੈ ਜਿਹੜਾ ਭਾਈ ਲਹਿਣੇ ਦੇ ਸਰੀਰ ਉੱਤੇ ਨਜ਼ਰੀ ਆ ਰਿਹਾ। ਨਜ਼ਰੀਆ ਬਦਲ ਗਿਆ ਜੀ, ਗੁਰੂ ਨਾਨਕ ਸਾਹਿਬ ਦਾ ਅਤੇ ਭਾਈ ਲਹਿਣੇ ਦਾ ਨਜ਼ਰੀਆ ਆਹ ਹੈ, ਸੰਸਾਰ ਦਾ ਨਜ਼ਰੀਆ ਉਹੀ ਹੈ ਵੀ ਗੁਰੂ ਸਾਹਿਬ ਨੇ ਘਾਹ ਦੀ ਪੰਡ ਚੁਕਾਈ ਹੈ, ਉਹ ਚਿੱਕੜ ਨਾਲ ਲਿਬੜੀ ਹੋਈ ਹੈ, ਭਾਈ ਲਹਿਣੇ ਦੇ ਵਸਤਰ ਗੰਦੇ ਹੋ ਗਏ, ਪਰ ਗੁਰੂ ਸਾਹਿਬ ਕਹਿ ਰਹੇ ਗੁਰਿਆਈ ਦਾ ਛਤਰ ਹੈ ਅਤੇ ਅਤਰ ਦੇ ਛਿੜਕਾਅ ਦੇ ਇਹ ਵਸਤਰ ਉੱਤੇ ਕਹਿ ਲਓ ਵੀ ਅਤਰ ਦਾ ਛਿੜਕਾਅ ਹੈ। ਉਸੇ ਤਰ੍ਹਾਂ ਭਾਈ ਜੇਠਾ ਜੀ ਨੂੰ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਕਿਉਂਕਿ ਪਤਾ ਤਾਂ ਹੈ ਹੀ ਕਿ ਗੁਰੂ ਅਮਰਦਾਸ ਨੂੰ ਨਹੀਂ ਸੀ ਪਤਾ ਵੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਜੇਠੇ ਨੇ ਸੰਭਾਲਣੀ ਹੈ, ਜਾਣਦੇ ਨੇ, ਅੰਤਰਜਾਮੀ ਨੇ, ਤੇ ਭਾਈ ਜੇਠਾ ਜੀ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਵਿਉਂਤ ਬੰਦੀ, ਵੇਖੋ ਜੀ ਵਿਉਂਤ ਬੰਦੀ ਹੈ ਇਹ ਸਾਰੀ, ਸਾਡੇ ਨਾਲ ਜੋ ਵੀ ਸਾਡੇ ਜੀਵਨ ਵਿੱਚ ਵਰਤਦਾ ਇਹ ਵਿਉਂਤ ਹੈ ਸਾਰੀ, ਅਸੀਂ ਬਦਲ ਨਹੀਂ ਸਕਦੇ, ਇੱਕ ਪਲੈਨ ਹੈ, ਅਕਾਲ ਪੁਰਖ ਦੀ ਇੱਕ ਜੁਗਤੀ ਹੈ ਸਾਡੇ ਨਾਲ ਬੀਤਦੀ ਹੈ। ਭਾਈ ਜੇਠਾ ਜੀ ਨਾਲ ਵੀ ਉਸੇ ਤਰ੍ਹਾਂ ਬਣਾਈ ਹੋਈ ਇੱਕ ਯੁਗਤੀ ਹੈ ਜਿਹੜੀ ਅਕਾਲ ਪੁਰਖ ਵੱਲੋਂ ਬਚਪਨ ਤੋਂ ਜ਼ਿੰਮੇਵਾਰੀ ਨਿਭਾਉਣੀ ਸਿੱਖਣੀ ਸ਼ੁਰੂ ਕਰ ਲਈ ਭਾਈ ਜੇਠੇ ਨੇ। ਜ਼ਿੰਮੇਵਾਰੀ ਨਿਭਾਉਣੀ ਕਿੱਦਾਂ ਹੈ? ਪਹਿਲਾਂ ਮਾਂ ਚਲਾਣਾ ਕਰਦੀ, ਮਾਂ ਦੇ ਚਲਾਣੇ ਮਗਰੋਂ ਆਪਣੇ ਛੋਟੇ ਭੈਣ ਭਰਾ ਨੂੰ ਕਿਵੇਂ ਸੰਭਾਲਣਾ ਇਹ ਜ਼ਿੰਮੇਵਾਰੀ ਭਾਈ ਜੇਠਾ ਜੀ ਨੇ ਸਿੱਖੀ। ਕਿਤੇ ਇਹਨੂੰ ਬੈਠ ਕੇ ਵਿਚਾਰਿਓ ਜੀ, ਉਹ ਜ਼ਿੰਮੇਵਾਰੀ ਇਸ ਕਰਕੇ ਸਿੱਖੀ ਵੀ ਕੱਲ੍ਹ ਨੂੰ ਸਾਰੇ ਸੰਸਾਰ ਉੱਪਰ ਜਿਹੜੇ ਅਨਾਥ ਹੋਣੇ ਉਹਨਾਂ ਨੂੰ ਵੀ ਗੁਰੂ ਰਾਮਦਾਸ ਨੇ ਸੰਭਾਲਣਾ ਹੈ। ਉਦੋਂ ਸਿਰਫ ਦੋ ਨੇ, ਉਦੋਂ ਸਿਰਫ ਦੋ, ਇੱਕ ਛੋਟੀ ਭੈਣ ਅਤੇ ਛੋਟੇ ਭਰਾ, ਉਹਨਾਂ ਨੂੰ ਸੰਭਾਲਿਆ, ਪਿਓ ਵੀ ਚਲਿਆ ਗਿਆ, ਸੰਸਾਰਕ ਤੌਰ 'ਤੇ ਪਿਓ ਵੀ ਚਲਿਆ ਗਿਆ। ਪਹਿਲਾਂ ਤਾਂ ਮਾਂ ਵਾਲੀ ਜ਼ਿੰਮੇਵਾਰੀ, ਫਿਰ ਪਿਓ ਵਾਲੀ ਜ਼ਿੰਮੇਵਾਰੀ ਵੀ, ਹੁਣ ਇਕੱਲਾ ਇਹ ਨਹੀਂ ਵੀ ਘਰ ਸੰਭਾਲਣਾ, ਘਰ ਦੇ ਨਾਲ ਨਾਲ ਬਾਹਰ ਵੀ ਸੰਭਾਲਣਾ। ਕਿਉਂ? ਕਿਉਂਕਿ ਪਿਓ ਕਿਰਤ ਕਰਕੇ ਲਿਆਉਂਦਾ ਅਤੇ ਘਰ ਦਾ ਗੁਜ਼ਰਾਨ ਚੱਲਦਾ, ਮਾਂ ਘਰ ਸੰਭਾਲਦੀ ਹੈ, ਬੱਚਿਆਂ ਦੀ ਪਰਵਰਿਸ਼ ਕਰਦੀ। ਹੁਣ ਉਹ ਦੋ ਸ਼ਖਸ ਨੇ, ਮਾਂ ਅਤੇ ਪਿਓ, ਭਾਈ ਜੇਠਾ ਇਕੱਲਾ ਹੀ ਹੈ। ਹੁਣ ਮਾਂ ਵਾਲਾ ਰੋਲ ਵੀ ਅਦਾ ਕਰਨਾ ਅਤੇ ਪਿਓ ਵਾਲਾ ਰੋਲ ਵੀ ਅਦਾ ਕਰਨਾ, ਫਿਰ ਇਕੱਲਾ ਮਾਂ ਅਤੇ ਪਿਓ ਵਾਲਾ ਰੋਲ ਨਹੀਂ, ਪੁੱਤ ਅਤੇ ਧੀ ਵਾਲਾ ਰੋਲ ਵੀ ਅਦਾ ਕਰਨਾ। ਜਦੋਂ ਨਾਨੀ ਨੂੰ ਸੰਭਾਲਦੇ ਨੇ, ਜ਼ਿੰਮੇਵਾਰੀ ਨਿਭਾਉਣੀ ਸਿੱਖ ਲਈ ਨਾ, ਵੀ ਕਿੱਦਾਂ ਨਿਭਾਉਣੀ ਜ਼ਿੰਮੇਵਾਰੀ। ਇੱਥੇ ਤਾਂ ਗਿਣਤੀ ਦੇ ਮਨੁੱਖ ਨੇ, ਇੱਕ ਨਾਨੀ, ਇੱਕ ਛੋਟੀ ਭੈਣ, ਇੱਕ ਛੋਟਾ ਭਰਾ, ਇੱਕ ਪਿਤਾ ਜੀ। ਪਿਤਾ ਜੀ ਚਲਾਉਣਾ ਕਰਕੇ ਫਿਰ ਤਿੰਨ ਜੀ ਰਹਿ ਗਏ, ਭੈਣ ਭਰਾ ਅਤੇ ਨਾਨੀ। ਫਿਰ ਭਾਈ ਜੇਠਾ ਦੀ ਜ਼ਿੰਮੇਵਾਰੀ ਹੋਰ ਵੱਧ ਗਈ, ਹੈ ਨਾ। ਇੱਕ ਮਾਂ ਵਾਲੀ ਜ਼ਿੰਮੇਵਾਰੀ ਵੀ ਹੈ, ਪਿਓ ਵਾਲੀ ਵੀ ਹੈ। ਹੁਣ ਜਿਹੜੀ ਜ਼ਿੰਮੇਵਾਰੀ ਮਾਂ ਅਤੇ ਪਿਓ ਨੇ ਧੀ ਅਤੇ ਪੁੱਤ ਹੋਣ ਦੇ ਨਾਤੇ ਨਿਭਾਉਣੀ ਸੀ, ਉਹ ਭਾਈ ਜੇਠਾ ਨਿਭਾ ਰਹੇ। ਸਿੱਖੀ ਜ਼ਿੰਮੇਵਾਰੀ ਨਿਭਾਉਣੀ, ਬਸ ਉਹ ਜਿਹੜੀ 40 ਸਾਲਾਂ ਤੱਕ ਜ਼ਿੰਮੇਵਾਰੀ ਨਿਭਾਉਣੀ ਭਾਈ ਜੇਠਾ ਸਿੱਖਦੇ ਰਹੇ, ਮੁੜ ਕੇ ਉਹ ਸਿੱਖੀ ਹੋਈ ਜ਼ਿੰਮੇਵਾਰੀ ਫਿਰ ਆਹ 7 ਸਾਲ ਭਾਈ ਜੇਠਾ ਨੇ ਵਿਖਾਇਆ ਸੰਸਾਰ ਕਿਵੇਂ ਸੰਭਾਲਣਾ। ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਮਿਲੀ, ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਅਨਾਥਾਂ ਦੇ ਨਾਥ ਬਣ ਕੇ, ਨਿਥਾਵਿਆਂ ਦੀ ਥਾਂ ਬਣ ਕੇ, ਨਿਤਰਿਆਂ ਦੀ ਧਿਰ ਬਣ ਕੇ ਸੰਸਾਰ ਨੂੰ ਆਪਣੇ ਗਲ ਨਾਲ ਲਾਇਆ। ਮਾਲਕ ਪਾਤਸ਼ਾਹ ਨੇ ਸੰਸਾਰ ਨਿਵਾਜਿਆ। ਇਸੇ ਕਰਕੇ ਜਦੋਂ ਭਾਈ ਸਤਾ ਅਤੇ ਬਲਵੰਡ ਜੀ ਗੁਰੂ ਸਾਹਿਬ ਦਾ ਜਸ ਕਰਦੇ, ਤਾਂ ਹੀ ਆਖਦੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਸਿਰਜਣਹਾਰੈ ਧਾਰਿਆ। ਉਸੇ ਦਾ ਸਾਰੀ ਕਲਾ ਵਰਤਾਈ ਹੋਈ ਹੈ, ਪਰ ਜਿਹੜੀ ਜ਼ਿੰਮੇਵਾਰੀ ਗੁਰੂ ਰਾਮਦਾਸ ਪਾਤਸ਼ਾਹ ਫਿਰ ਨਿਭਾਉਂਦੇ। ਬਸ ਇੰਨਾ, ਆਪਣੇ ਪਿਛੋਕੜ ਨੂੰ ਉਹਨਾਂ ਨਹੀਂ ਭੁਲਾਇਆ, ਉਹ ਫਿਰ ਵੀ ਚੇਤੇ ਰੱਖਿਆ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਤਿਗੁਰੂ ਕਿਰਪਾ ਕਰਨ, ਮਾਲਕ ਪਾਤਸ਼ਾਹ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ, ਦੇਖ ਕੇ ਅੰਨ ਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ, ਪ੍ਰਥਮੇ

ਚਿਤ ਆਵਣ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਲੜੀ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਲੜੀ ਵਾਰ ਗੁਰ ਇਤਿਹਾਸ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਪੁਲਚਕ ਮਾਫ਼ ਕਰਨੀਆਂ ਗਾਹਾਂ ਤੋਂ ਸਮੱਤ ਬਖਸ਼ਣੀ ਧਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲ ਫੁੱਲ ਭਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ। ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ।

के जन्म मरण दुख जाए दर्शन परसे गुरु के जन्म मरण दुख जाए।

ਜੁਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਾਈ ਧਨ ਮਾਰਾ ਮੀਤ ਰਹਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾਵੇ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਵੇਰੇ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇ ਮਨਹਾਰ। ਤ੍ਰਿਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇ ਉਸ ਜਿਣ ਆਸੀਸੜੀਆਂ ਜਿਉਂ ਹੋਵੈ ਸਭ ਸੁਮੇਲ। ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ। ਸਦਣਾਰਾ ਸਿਮਰੀ ਨਾਨਕ ਸੇ ਦੇਵਨ। ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਦੇ ਕਿਰਤ ਹੋਏ। ਸੋ ਕਰ ਰਾਗ ਵਡਾਈ ਤੋਏ ਨਹਾਓ। ਵਿਸਵੇ ਚਸਿਆਂ ਘੜੀਆਂ ਪੈਰਾਂ ਦਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨ ਕਰਤੇ ਕੇ ਕੇਤੇ ਵੇਸ। ਰਾਵਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ ਤਾਰ। ਕਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਮਨਰਾਏ। ਫੁੱਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਾਤਾ। ਸ਼ਬਦ ਬਜੰਤ ਭੇਰੀ ਰਹੋ। ਸਹਿਸ ਤਵ ਨੈ ਨਨ ਨੈ ਨੈ ਤੋਏ ਕਹੋ। ਸਹਿਸ ਮੂਰਤ ਨਾਇਕ ਤੋਈ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ। ਸਹਿਸ ਤਵ ਗਾਂ ਦੇਵ ਚਲਤ ਮੋਈ। ਤਬ ਮੈਂ ਜੋਤ ਜੋਤ ਹੈ ਸੋਏ। ਦਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿ ਸੁਭਾਵੈ ਸੁਆਰਤੀ ਹੋਏ। ਅਰ ਚਰਨ ਕਵਲ ਮਕਰੰਦ ਲੋਭਿਤ ਮਨੋ। ਆਨੰਦ ਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ। ਹੋਏ ਜਾਂਤੇ ਤਿਰਨਾਏ ਵਾਸਾ ਰਾਗ ਗੌੜੀ। ਪੂਰਬੀ ਮਹੱਲਾ ਚੌਥਾ। ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨਾਰਲ ਮੰਡਲ ਮੰਡਾਏ। ਕਰ ਸਾਧੂ ਉਜਲੀ ਪਨ ਵਡਾਏ। ਕਰ ਡੰਡੋਤ ਪਨ ਵਡਾਏ ਰਹਾਉ। ਸਾ ਕਤਾਰਾ ਸਾਧਨਾ ਜਾਣਿਆ ਤਨੇ ਅੰਤਰਾਉ ਮੈਂ ਕੰਡਾਏ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਏ। ਹਰ ਜਨਾਰ ਨਾਮ ਸਮਾਣੇ ਦੁ ਜਨਮ ਮਰਨ ਪਵ ਖੰਡਾਏ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੰਡ ਵਡਾਏ। ਜਨ ਨਾਨਕ ਨਾਮ ਦਾ ਟੇਕੈ ਹਰ ਨਾਮੇ ਸੁਖਮੰਡਾਏ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਮਿਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ। ਈਹਾਂ ਖਾਟ ਚਲੋ ਅਰਲਾਹ ਆਗਿਆ ਵਸਨ ਸੁਹੇਲਾ। ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰਮਲ ਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਆਜੋ ਅਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਵੋ ਸੁਖ ਸਹਿਜੇ

0: ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਰਾ ਵਾਹਿ

0: ਮਹਲਾ ਦੂਜਾ ਜੈ ਸੋਚਣ ਦਾ ਅਗਵੈ ਸੂਰਜ ਚੜੇ ਹਜ਼ਾਰ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁਟੈ ਤਿਲ ਬੁਆੜ ਜੋ ਸੁਜੇਂਦਰ ਖੇਤ

0: ਸਲੋਕ ਮਹਲਾ ਪਹਿਲਾ ਸੱਚੇ ਤ੍ਰਿਕੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਸੱਚੇ ਤੇਰੇ ਕਰਣੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੇਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦਾ ਕੈ ਲੱਖ ਕਰੋੜ ਸੱਚੇ ਸੁਲਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਾਇਨ ਸੱਚ ਜੋ ਮਰਜ ਮੈਂ ਸੁਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨੇਚਲ ਥਾਂ ਵੱਡੀ ਵਡਿਆਈ ਜਾਣੇ ਅਲਾ ਵੱਡੀ ਵਡਿਆਈ ਬੋਝਾ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਇਹ ਜਗ ਸੱਚੇ ਕੀ ਹੈ ਕੁਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ

ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗੈ ਫਿਰੈ ਜੰਤ ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਦ ਲਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਸ ਵਿਸਮਾਸ ਲਾ ਵਿਸ

0: ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਾ ਤਾਲੇ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣਕ ਤੇ ਬਾ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਜੀ ਜਹਾਨ, ਕੁਦਰਤ ਵੇਦ ਪੁਰਾਣਕ ਤੇ ਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਨ ਅਭਿਮਾਨ, ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਰਤੀ ਖਾਕ, ਸਭ ਤੇਰੇ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤ ਤਾਕ ਪੋ ਤਾਕ ਪੌੜੀ ਆਪਣੇ ਭੋਗ ਭੋਗ।

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ

सतनाम श्री वाहेगुरु साहेब जी। सतनाम।

ਗੁਰੂ ਸਮਰੱਥ ਗਹਿ ਕਰਿਆ ਧਰੂਵ ਬੁੱਧ ਸੁਮਤ ਸੁਮਾਰਨ ਕੋ ਪੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਤ ਬਡੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕੋ ਸੰਤਤ ਹੀ ਸਤਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ ਲਿਵ ਧਾਰਨਾ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਾਵ ਕੇ ਸੁਤ ਕੋ

ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀਓ।

ਅਮਰੀਕ ਪ੍ਰਹਿਲਾਦ ਅਮਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਪਨੰਗ ਤਿਨਕੋ ਅਵਤਾਰ ਪਯੋ ਕਲ ਪਿੰਤਰ ਜਸ ਜਗਤ

ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੁ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾਤ ਲੁਭਤ ਅਲ ਸਮੂਹ ਜੋ ਕੁਸਮ ਸੁਬਾਸੇ ਵਿਦੈ ਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸੇ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਧਿਓ ਸਿੱਖ ਤਾਰੈ ਸੋ ਪ੍ਰਸੰਨੈ ਸਿਰ ਆਤਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸੱਲ ਪਣ ਤੂੰ ਅਟਲ ਰਾਜ ਅਭਗ ਦਲ।

अहनस सहज सुवाए दर्शन परसे गुरु के

ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿੱਠੇ ਸੱਚੇ ਪਾਤਸ਼ਾਹ।

ਜਿਸਨੁ ਹੋਏ ਕਿਰਪਾਲ ਤਿਸ ਕਾ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਰਾਗ ਗੁਜਰੀ ਕੀ ਵਾਰ ਅੰਦਰ ਸਲੋਕ ਰੂਪ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 521 ਅਤੇ 522 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਸਲੋਕ ਮਹੱਲਾ ਪੰਜਵਾਂ, ਜਾਂ ਕੋ ਭਏ ਕਿਰਪਾਲ ਪ੍ਰਭ, ਹਰ ਹਰ ਸਹੀ ਜਪਾਤ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉਂ, ਭੇਟਤ ਸਾਧ ਸੰਗਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਈਏ ਨਾਨਕਾ ਸੇ ਤਨ ਹੋਵੇ ਸਾਰ ਗਿਆਨਾਂਗਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਓ ਹਿਕਮਤ ਹੁਕਮ ਖੁਆਰ ਬੋੜੀ ਨਦਰ।

0: ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ। ਨਾਨਕ ਮੂਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉਡਰਾਵਾ ਝਟ ਪੈ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ, ਕਾਰਨ ਪੂਰੇ ਤਾਲਾ

ਪਾਈਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦਿਆਂ ਲੈਣਾ ਸਾਹ ਸੂਏ ਚਾੜ ਪਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਤਲ ਚੈ ਸਭ ਕੋਏ ਨੱਚ ਨੱਚ ਹੱਸੈ ਚਲੈ ਸਿਰ ਉੱਡਣਾ ਜਾਹੀ ਸਿੱਧ ਨਾ ਹੋਏ ਨੱਚਣ ਕੁਦ

0: ਆਧਾਰ ਨਾਨਕ ਭਗਤਾਂ ਬਖਸਲਣ ਸਚਨਾ ਮੈਂ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜ ਪਈ ਘੁਮਿਆਰ ਕੜ ਭਾਂਡੇ ਇੱਟਾਂ ਕੀ

సదుగురు విజయా బృందం పరమ కళ్యాణ సాయా.

0: ਨਾਨਕੁਕ ਮੇ ਲਿਖੀਐ ਰੇਕ ਜੇ ਹਾ ਵੇਖੈ ਤੇ ਹਾ ਵੇਕ ਮਹਲਾ ਦੂਜਾ
1: ਹੋ ਮੈਂ ਇਹਾ ਜਾਤ ਹਾਂ ਮੈਂ ਕਰਮ ਕਮਾਏ ਹੋ ਮੈਂ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੋ ਮੈਂ ਕਿੱਥੋਂ ਪਜੈ ਕਿਤ ਸੰਜਮੇ ਜਾ ਹੋ ਮੈਂ ਇਹੋ ਹੁਕਮ ਹੈ ਪਾ

0: ਸਤਿ ਦੀਵਾਨਾ ਪਗ ਨਾਨਕ ਸੱਚੇ ਨਾਮ ਬਿਨ ਕੈ ਟਿਕਾ ਕਿਆ ਤਕ ਮਹਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬਿਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਆਂ ਪੜ ਪ੍ਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ।